ਹਮ ਕੀਤੀ ਗਿੱਛ ਹੈ ਤਾਂ ਉਹ ਮੁਆਸ਼ਰੇ ਦੇ ਮੁਫੀਦ ਔਰ ਜ਼ਿੰਮੇਦਾਰ ਸ਼ਹਿਰੀ ਬਣ ਸਕਦੇ ਨੇ। ਵਾਲਦੇਨ, ਅਸਾਤਿਜ਼ਾ ਔਰ ਮੁਆਸ਼ਰੇ ਦੇ ਤਮਾਮ ਅਫਰਾਦ ਦੀ ਜ਼ਿੰਮੇਦਾਰੀ ਹੈ ਕਿ ਬੱਚਿਆਂ ਦੀ ਜਿਸਮਾਨੀ, ਜ਼ਹਿਨੀ ਔਰ ਇਖਲਾਕੀ ਨਸ਼ੋਨੁਮਾ ਦਾ ਖਿਆਲ ਰੱਖੇ ਗਿੱਛ ਹੈ। ਸਾਮਿਨ, ਬੱਚਿਆਂ ਦੇ ਹਕੂਕ ਦਾ ਤਹਫ਼ੁਜ਼ ਵੀ ਮੁੱਚ ਅਹਿਮ ਹੈ। ਹਰ ਬੱਚੇ ਕੋ ਤਾਲੀਮ, ਸਿਹਤ, ਖੇਡਾਂ, ਮੁਹੱਬਤ ਔਰ ਤਹਫ਼ੁਜ਼ ਦਾ ਹੱਕ ਹਾਸਲ ਹੈ। ਬੱਚਿਆਂ ਥੀ ਮੁੱਚ ਜ਼ਿਆਦਾ ਮਿਹਨਤ ਕਰਾਲਣਾ, ਉਹਨਾਂ ਕੋ ਤਾਲੀਮ ਥੀ ਮਹਿਰੂਮ ਰੱਖਣਾ ਜਾਂ ਉਹਨਾਂ ਨਾਲ ਬਦਸਲੂਕੀ ਕਰਨਾ ਇੱਕ ਸੰਗੀਨ ਜੁਰਮ ਹੈ। ਇੱਕ ਤਰੱਕੀ ਯਾਫਤਾ ਮੁਆਸ਼ਰਾ ਉਹੀ ਆਖੇ ਗਿੰਦਾ ਹੈ ਜਿਹੜਾ ਆਪਣੇ ਬੱਚਿਆਂ ਦੀ ਫਲਾਹ ਔਰ ਬਹਬੂਦੀ ਕੋ ਤਰਜੀਹ ਦਿੰਦਾ ਹੈ। ਸਾਮੀਨ, ਬੱਚੇ ਮੁਆਸ਼ਰੇ ਵਿੱਚ ਖੁਸ਼ੀ, ਉਮੀਦ ਔਰ ਤਾਜ਼ਗੀ ਦੀ ਵਜ੍ਹਾ ਨੇ। ਇਹੀ ਵਜ੍ਹਾ ਹੈ ਕਿ ਬੱਚਿਆਂ ਦੀ ਪਰਵਰਿਸ਼ ਔਰ ਤਾਲੀਮ ਤੇ ਖਰਚ ਕੀਤਾ ਗਿਆ ਦਾ ਵੇਲਾ ਔਰ ਸਰਮਾਇਆ ਦਰਅਸਲ ਕੌਮ ਦੇ ਮੁਸਤਕਬਲ ਵਿੱਚ ਸਰਮਾਇਆਕਾਰੀ ਹੈ। ਤੇ ਸਾਮੀਨ, ਇਸ ਬਾਰੇ ਗੱਲਾਂ ਗੌਰ ਵੀ ਕਰ ਸਾਂ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਜੁਮਾਤੁਲ ਮੁਬਾਰਕ ਹੈ, ਹਸਬੀ ਦਸਤੂਰ ਤੇ ਹਸਬੀ ਰਿਵਾਇਤ ਆਪਣੀ ਅੱਜ ਦੀ ਮਹਿਫਲ ਦੀ ਸ਼ੁਰੂਆਤ ਨਾਤੇ ਬਹਜ਼ੂਰ ਸਰਵਰੇ ਕੌਨੈਨ ਸਰਵਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਤੈਨਾਤ ਖੁਆਇਨ ਸੈਯਦ ਮੁਰਤਜ਼ਾ ਬੁਖਾਰੀ।

0: ਸਹਿਰ ਦਾ ਈਂਧਨ ਜਿਸ ਕੋ ਦੇਖਦੇ ਹੋਇਆਂ ਮੁਲਕ ਦੇ ਮੁੱਢ ਸਾਰੇ ਹਿੱਸਿਆਂ ਦਾ ਜੰਮੂ ਕਸ਼ਮੀਰ ਦੇ ਨਾਲ ਹਵਾਈ ਰਾਬਤਾ ਬਹਾਲ ਰੱਖਣਾ ਜ਼ਰੂਰੀ ਹੈ। ਉਮਰ ਅਬਦੁੱਲਾ ਸੁਣ ਆਖਿਆ ਕਿ ਇਹਨਾਂ ਦੀ ਸਰਕਾਰ ਇਸ ਮਸਲੇ ਵਿੱਚ ਮੁਤਬਾਦਲ ਇੰਤਜ਼ਾਮ ਕਰਨ ਤੇ ਗੌਰ ਕਰ ਰਹੀ ਹੈ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਸ੍ਰੀਨਗਰ ਹਵਾਈ ਅੱਡੇ ਤੇ ਰਨ ਵੇ ਦੀ ਦੁਬਾਰਾ ਮੁਰੰਮਤ ਔਰ ਰੇਨ ਸਫੇਸਿੰਗ ਵਾਸਤੇ ਰਨ ਵੇ ਕੋ 16 ਦਿਹਾੜੇ ਬੰਦ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਵਜ਼ੀਰ ਆਲਾ ਉਮਰ ਅਬਦੁੱਲਾ ਸੁਨ ਨਵੀਂ ਦਿੱਲੀ ਵਿੱਚ ਵਜ਼ੀਰ ਆਜ਼ਮ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਜੰਮੂ ਕਸ਼ਮੀਰ ਦੇ ਰਿਆਸਤੀ ਦਰਜੇ ਦੀ ਬਹਾਲੀ ਤੋਂ ਇਲਾਵਾ ਇਕਤਸਾਦੀ ਔਰ ਤਰੱਕੀ ਮਸਲਿਆਂ ਤੇ ਗੱਲ ਕਰਕੇ ਤਰੱਕੀ ਰਾਬਤਾਕਾਰੀ ਰੁਜ਼ਗਾਰ ਔਰ ਬੁਨਿਆਦੀ ਢਾਂਚੇ ਵਾਸਤੇ ਮਰਕਜ਼ ਦਾ ਲਗਾਤਾਰ ਤਾਵਨ ਤਲਬ ਕੀਤਾ। ਵਜ਼ੀਰ ਆਲਾ ਰਿਆਸਤੀ ਦਰਜੇ ਦੀ ਬਹਾਲੀ ਦੇ ਬਾਰੇ ਵਿੱਚ ਲੋਕਾਂ ਦੀਆਂ ਮੰਗਾਂ ਕੋ ਖਾਸ ਤੌਰ ਤੇ ਵਜ਼ੀਰ ਆਜ਼ਮ ਦੇ ਸਾਹਮਣੇ ਰੱਖਿਆ ਔਰ ਇਸ ਦੀ ਜਲਦੀ ਬਹਾਲੀ ਤੇ ਜ਼ੋਰ ਦਿੱਤਾ। ਇਸ ਦੌਰਾਨ ਵਜ਼ੀਰ ਆਲਾ ਸੁਨ ਕੌਮੀ ਰਾਜਧਾਨੀ ਵਿੱਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਵਿੱਚ ਵੀ ਸ਼ਿਰਕਤ ਕੀਤੀ ਜਿੱਥੇ ਉਹਨਾਂ ਸੁਨ ਰੁਜ਼ਗਾਰ ਸਿਆਹਤ ਬੁਨਿਆਦੀ ਢਾਂਚੇ ਔਰ ਤਰੱਕੀਆਤੀ ਤਰਜੀਹ ਕੋ ਉਜਾਗਰ ਕੀਤਾ। ਵਜ਼ੀਰ ਸਿਹਤ ਸਕੀਨਾ ਇਤੂ ਸੁਨ ਆਖਿਆ ਹੈ ਕਿ ਸਰਕਾਰ ਜੰਮੂ ਤੇ ਕਸ਼ਮੀਰ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਕੋ ਮਜ਼ੀਦ ਮੁਸਤਕਮ ਰਹਿਣੇ ਔਰ ਤਿੱਬੀ ਖਿਦਮਤਾਂ ਕੋ ਦੇਣ ਵਿੱਚ ਬਿਹਤਰੀ ਆਉਣ ਦੀ ਵਾਅਦਾਬੰਦ ਹੈ। ਵਜ਼ੀਰ ਮੌਸੂਫਾ ਸੁਨ ਸ੍ਰੀਨਗਰ ਜ਼ਿਲ੍ਹਾ ਵਿੱਚ ਖਾਨਿਆਰ ਔਰ ਹਜ਼ਰਤਬਲ ਇੰਤਹਾਬੀ ਹਲਕਿਆਂ ਦਾ ਦੌਰਾ ਕਰਨੇ ਦੇ ਦੌਰਾਨ ਇਹਨਾਂ ਗੱਲਾਂ ਦਾ ਇਜ਼ਹਾਰ ਕੀਤਾ। ਉਹਨਾਂ ਸੁਨ ਆਮ ਲੋਕਾਂ ਕੋ ਤਾਕੀਦ ਕੀਤੀ ਹੈ ਕਿ ਉਹ ਤਿੱਬੀ ਇਦਾਰਿਆਂ ਵਿੱਚ ਸਫਾਈ ਸੁਥਰਾਈ ਕੋ ਯਕੀਨੀ ਬਣਾਉਣੇ ਵਿੱਚ ਆਪਣਾ ਕਿਰਦਾਰ ਅਦਾ ਕਰਕੇ ਜ਼ਿੰਮੇਦਾਰ ਸ਼ਹਿਰੀ ਹੋਣੇ ਦਾ ਸਬੂਤ ਦੇਵਣ। ਐਮਐਲਏ ਖਾਨਿਆਰ ਅਲੀ ਮੁਹੰਮਦ ਸਾਗਰ ਔਰ ਐਮਐਲਏ ਹਜ਼ਰਤ ਬਲ ਸਲਮਾਨ ਅਲੀ ਸਾਗਰ ਤੋਂ ਇਲਾਵਾ ਮੁੱਢ ਸਾਰੇ ਮਹਿਕਮੇ ਦੇ ਅਫਸਰ ਵੀ ਇਹਨਾਂ ਨਾਲ ਸੀ। ਟਰਾਂਸਪੋਰਟ ਦੇ ਵਜ਼ੀਰ ਸਤੀਸ਼ ਸ਼ਰਮਾ ਸੁਨ ਸਸਤੀ ਕਾਬਲੇ ਇਤਮਾਦ ਔਰ ਅਸਲ ਟਰਾਂਸਪੋਰਟ ਖਿਦਮਤਾਂ ਦੇਣ ਵਿੱਚ JKRTC ਦੇ ਅਹਿਮ ਕਿਰਦਾਰ ਕੋ ਉਜਾਗਰ ਕੀਤਾ। ਜੰਮੂ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੋਰਡ ਆਫ ਡਾਇਰੈਕਟਰਸ ਦੀ 28ਵੀਂ ਮੀਟਿੰਗ ਦੀ ਸਦਾਰਤ ਕਰਦੇ ਹੋਇਆਂ ਉਹਨਾਂ ਸੁਨ ਕਾਰਪੋਰੇਸ਼ਨ ਕੋ ਜਦੀਦ ਮਾਲੀ ਤੌਰ ਤੇ ਪਾਏਦਾਰ ਕਰਨ ਤੇ ਜ਼ੋਰ ਦਿੱਤਾ। ਜੰਮੂ ਕਸ਼ਮੀਰ ਕੋ ਮਨਸ਼ਿਆਤੀ ਐਲਾਨੇ ਤੋਂ ਛੁਟਕਾਰਾ ਦਿਲਾਉਣੇ ਵਾਸਤੇ 100 ਦਿਹਾੜੀਆਂ ਤੇ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਸਰਗਰਮੀਆਂ ਚੱਲ ਰਹੀਆਂ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਆਪ ਮਨਸ਼ਿਆਤ ਮੁਖਾਲਿਫ ਪ੍ਰੋਗਰਾਮਾਂ ਔਰ ਇਕਦਾਮਾਂ ਦੀ ਨਿਗਰਾਨੀ ਕਰ ਰਹੇ ਹਨ। ਮਨਸ਼ਿਆਤ ਦੇ ਖਿਲਾਫ ਐਲਜੀ ਦਾ ਇਹ ਸੁਨਿਆ
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਝ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁੱਕਆਊਟ ਸਰਕੂਲਰ ਜਾਰੀ ਕੀਆ ਜਾਏਗਾ। NDPS ਐਕਟ ਕੇ ਤਹਿਤ ਉਸਕੀ ਚਲਾਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਇਸ ਬਿੱਤ ਤੇ ਕਾਬੂ ਕਰਨ ਵਾਸਤੇ ਮੁੱਢ ਸਾਰੇ ਇਕਦਾਮਾਂ ਔਰ ਲੋਕਾਂ ਦੀਆਂ ਜ਼ਿੰਮੇਵਾਰੀਆਂ ਦੇ ਬਾਰੇ ਵਾਦੀ ਦੇ ਇੱਕ ਸਮਾਜਿਕ ਕਾਰਕੁਨ ਸਰਵਤ ਹਿਲਾਲ ਸੁਨ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ
2: ਹਮਾਰੇ ਕਸ਼ਮੀਰ ਮੇ ਹਮਾਰੇ ਨੌਜਵਾਨ ਹੈ, ਟੀਨ ਏਜਰਸ ਹੈ, ਇਹ ਗਲਤ ਕਾਮੋਂ ਮੇ ਮੁਲਵਸ ਹੋ ਰਹੇ ਹੈ। ਖਾਸ ਕਰ ਜੋ ਇਹ ਡਰੱਗਸ ਹੈ ਇਸਮੇ ਇਹ ਬਹੁਤ ਜ਼ਿਆਦਾ ਆਜਕਲ ਮੁਲਵਸ ਹੋ ਰਹੇ ਹੈ, ਲੇਕਿਨ ਇਸਸੇ ਓਵਰਕਮ ਹੋਣੇ ਕੇ ਲੀਏ ਹਮੇ ਬਹੁਤ ਕੁਛ ਕਰਨਾ ਪੜੇਗਾ। ਸਬਸੇ ਪਹਿਲੇ ਜੋ ਬੱਚੇ ਹੈ ਇਨਕੋ ਹਮੇ ਵਾਪਸ ਲਾਨਾ ਪੜੇਗਾ, ਇਨਕੋ ਹਮੇ ਰਿਹਾਬ ਕਰਨਾ ਪੜੇਗਾ, ਇਨਕੋ ਹਮੇ ਕਾਉਂਸਲਿੰਗ ਕਰਨੀ ਪੜੇਗੀ। ਇਸਕੇ ਅਲਾਵਾ ਜੋ ਹਮਾਰਾ ਜੋ ਪੁਲਿਸ ਡਿਪਾਰਟਮੈਂਟ ਹੈ ਵੋ ਅੱਛੀ ਕਾਰਵਾਈ ਕਰ ਰਹੇ ਇਸ ਟਾਈਮ ਔਰ ਵੋ ਐਗਰੈਸਿਵਲੀ ਔਰ ਜ਼ਿਆਦਾ ਇਸਮੇ ਕਾਰਵਾਈ ਕਰੇ ਤਾਕਿ ਡਰੱਗਸ ਜੋ ਇਹ ਗੰਦਗੀ ਯਹਾਂ ਪੇ ਫੈਲੇ ਇਸਕੋ ਜੜ ਸੇ ਖਤਮ ਕੀਆ ਜਾਏ। ਇਸਕੇ ਅਲਾਵਾ ਜੋ ਹਮਾਰੇ ਜੋ ਜ਼ਿੰਮੇਦਾਰਾਨ ਹੈ ਖਾਸ ਕਰ ਜੋ ਹਮਾਰੇ ਮਾਂ ਬਾਪ ਹੈ ਯਾ ਜੋ ਹਮਾਰੇ ਬੜੇ ਬਜ਼ੁਰਗ ਹੈ ਉਨਕੋ ਪਹਿਲੇ ਆਪਣੇ ਬੱਚੋਂ ਕੀ ਤਰਫ ਧਿਆਨ ਦੇਣਾ ਪੜੇਗਾ ਕਿ ਹਮਾਰੇ ਜੋ ਬੱਚੇ ਹੈ ਯੇ ਕਿਆ ਕਰ ਰਹੇ ਹੈ ਆਜਕਲ।
0: ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਜ਼ਿਲ੍ਹਾ ਬਡਗਾਮ ਵਿੱਚ ਮਨਸ਼ਿਆਤ ਦੇ ਖਿਲਾਫ਼ ਬੇਦਾਰੀ ਪ੍ਰੋਗਰਾਮ ਤੇ ਸਰਗਰਮੀਆਂ ਚੱਲ ਰਹੀਆਂ। ਇਹਨਾਂ ਪ੍ਰੋਗਰਾਮਾਂ ਦਾ ਮਕਸਦ ਮਨਸ਼ਿਆਤ ਦੇ ਇਸਤੇਮਾਲ ਦੇ ਖਿਲਾਫ਼ ਕੋਸ਼ਿਸ਼ਾਂ ਕੋ ਤਕਵੀਅਤ ਦੇਣਾ ਔਰ ਇੱਕ ਸਿਹਤਮੰਦ ਮਨਸ਼ਿਆਤ ਪਾਕ ਮਾਸ਼ਰੇ ਕੋ ਫਰੋਗ ਦੇਣਾ ਹੈ। ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਤੇ ਵੀ ਸੁਣ ਸਕਦੇ ਹੋ। ਜਲ ਸ਼ਕਤੀ, ਜੰਗਲਾਤ ਤੇ ਮਾਹੌਲੀਅਤ ਔਰ ਕਬਾਇਲੀ ਅਮੂਰ ਦੇ ਵਜ਼ੀਰ ਜਾਵੇਦ ਅਹਿਮਦ ਰਾਣਾ ਸੁਨ ਆਖਿਆ ਕਿ ਉਮਰ ਅਬਦੁੱਲਾ ਦੀ ਕਿਆਦਤ ਵਾਲੀ ਹਕੂਮਤ ਮਾਸ਼ਰੇ ਦੇ ਹਰ ਤਬਕੇ ਦੀ ਜ਼ਰੂਰਤ ਕੋ ਪੂਰਾ ਕਰਨ ਵਾਸਤੇ ਪੂਰੀ ਤਰੀਕੇ ਪੁਰਅਜ਼ਮ ਹੈ। ਵਜ਼ੀਰ ਮੌਸੂਫ ਸੁਨ ਮਹਿਕਮੇ ਜਲ ਸ਼ਕਤੀ ਦੇ ਅਫਸਰਾਂ ਕੋ ਜ਼ਮੀਨੀ ਸਤਹ ਤੇ ਜਾਇਜ਼ਾ ਲੈ ਕੇ ਆਵਾਮ ਵਾਸਤੇ ਪੀਣੇ ਦੇ ਸਾਫ਼ ਪਾਣੀ ਦੀ ਬਗੈਰ ਰੁਕਾਵਟ ਦੇਣੇ ਕੋ ਯਕੀਨੀ ਬਣਾਉਣੇ ਦੀ ਹਦਾਇਤ ਦਿੱਤੀ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ ਸਪੋਰਟਸ ਸ਼ੂਟਰ ਜਸਪਾਲ ਰਾਣਾ ਦੇ ਫੋਤ ਆਉਣੇ ਤੇ ਸਦਮੇ ਦਾ ਇਜ਼ਹਾਰ ਕੀਤਾ। ਇੱਕ ਤਾਜ਼ੀਅਤ ਪ੍ਰੋਗਰਾਮ ਤਾਜ਼ੀਅਤੀ ਪੈਗਾਮ ਵਿੱਚ ਐਲਜੀ ਸੁਨ ਆਖਿਆ ਹੈ ਕਿ ਅਣਜਹਾਨੀ ਬੇਸ਼ੁਮਾਰ ਐਥਲੀਟਸ ਦੇ ਰੋਲ ਮਾਡਲ ਅਸੀਂ ਉਹਨਾਂ ਸੁਨ ਸਾਰੇ ਮੁਕਾਬਲਿਆਂ ਵਿੱਚ ਬੇਮਿਸਾਲ ਕਾਰਗਰਦੀ ਦਾ ਮੁਜ਼ਾਹਰਾ ਕਰਕੇ ਮੁਲਕ ਦਾ ਨਾਂ ਰੋਸ਼ਨ ਕੀਤਾ। ਐਲਜੀ ਸੁਨ ਜਸਪਾਲ ਰਾਣਾ ਦੇ ਗਮਜ਼ਦਾ ਕੁੰਭੇ ਦੇ ਨਾਲ ਹਮਦਰਦੀ ਦਾ ਇਜ਼ਹਾਰ

ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੁੜ ਇੱਕ ਵਾਰ ਤੁਹਾਡੀ ਮੇਜ਼ਬਾਨ ਰਮੇਸ਼ ਕੌਰ ਹਾਜ਼ਰ ਹੈ। ਸਾਰਿਆਂ ਨੂੰ ਮੇਰਾ ਪਿਆਰ ਭਰਿਆ ਆਦਾਬ ਅਤੇ ਸਤਿ ਸ਼੍ਰੀ ਅਕਾਲ। ਸਾਥੀਓ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਤਰ੍ਹਾਂ ਹੋਣਗੇ। ਸਾਥੀਓ, ਕਹਿੰਦੇ ਨੇ ਕਿ ਹਰ ਬੱਚੇ ਦੇ ਹੱਥ ਵਿੱਚ ਕਿਤਾਬ ਹੋਣੀ ਚਾਹੀਦੀ ਹੈ, ਔਜ਼ਾਰ ਨਹੀਂ। ਹਰ ਬੱਚੇ ਦੀਆਂ ਅੱਖਾਂ ਵਿੱਚ ਸੁਪਨੇ ਹੋਣੇ ਚਾਹੀਦੇ ਹਨ, ਥਕਾਵਟ ਨਹੀਂ। ਸਾਥੀਓ, ਬਚਪਨ ਹੀ ਮਨੁੱਖੀ ਜੀਵਨ ਦਾ ਸਭ ਤੋਂ ਸੁੰਦਰ, ਸਭ ਤੋਂ ਨਿਰਮਲ ਅਤੇ ਸਭ ਤੋਂ ਕੀਮਤੀ ਸਮਾਂ ਹੁੰਦਾ ਹੈ। ਇਹ ਉਹ ਉਮਰ ਹੁੰਦੀ ਹੈ ਜਦੋਂ ਬੱਚੇ ਸੁਪਨੇ ਦੇਖਦੇ ਹਨ, ਖੇਡਦੇ ਹਨ, ਸਿੱਖਦੇ ਹਨ ਅਤੇ ਆਪਣੀ ਸ਼ਖਸੀਅਤ ਦਾ ਨਿਰਮਾਣ ਕਰਦੇ ਹਨ। ਬਚਪਨ ਦਾ ਅਸਲ ਮਤਲਬ ਹੁੰਦਾ ਹੈ ਖੁਸ਼ੀ, ਆਜ਼ਾਦੀ, ਸਿੱਖਿਆ ਅਤੇ ਸੁਰੱਖਿਆ। ਪਰ ਦੁਨੀਆਂ ਦੇ ਕਰੋੜਾਂ ਬੱਚਿਆਂ ਲਈ ਬਚਪਨ ਦਾ ਅਰਥ ਕੁਛ ਹੋਰ ਹੀ ਹੈ। ਉਹਨਾਂ ਦੇ ਹੱਥਾਂ ਵਿੱਚ ਕਿਤਾਬਾਂ ਨਹੀਂ, ਸਗੋਂ ਇੱਟਾਂ, ਔਜ਼ਾਰ, ਬਰਤਨ ਜਾਂ ਕੂੜਾ ਚੁੱਕਣ ਵਾਲੀਆਂ ਥੈਲੀਆਂ ਹੁੰਦੀਆਂ ਹਨ। ਉਹਨਾਂ ਦੀਆਂ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਨਹੀਂ, ਸਗੋਂ ਮਜ਼ਦੂਰੀ ਅਤੇ ਥਕਾਵਟ ਨਜ਼ਰ ਆਉਂਦੀ ਹੈ। ਜਿੱਥੇ ਇੱਕ ਆਮ ਬੱਚਾ ਸਕੂਲ ਵਿੱਚ ਬੈਠ ਕੇ ਪੜ੍ਹ ਰਿਹਾ ਹੁੰਦਾ ਹੈ, ਉੱਥੇ ਕਈ ਬੱਚੇ ਫੈਕਟਰੀਆਂ, ਹੋਟਲਾਂ, ਖੇਤਾਂ, ਖਾਣਾ ਅਤੇ ਘਰਾਂ ਵਿੱਚ ਮਜ਼ਦੂਰੀ ਕਰ ਰਹੇ ਹੁੰਦੇ ਹਨ। ਇਸ ਦੁਖਦਾਈ ਹਕੀਕਤ ਨੂੰ ਬਾਲ ਮਜ਼ਦੂਰੀ ਕਿਹਾ ਜਾਂਦਾ ਹੈ। ਬਾਲ ਮਜ਼ਦੂਰੀ ਮਨੁੱਖੀ ਜੀਵਨ ਦੇ ਮੱਥੇ ਉੱਤੇ ਇੱਕ ਅਜਿਹੇ ਕਲੰਕ ਹੈ ਜੋ ਇਹ ਦਰਸਾਉਂਦਾ ਹੈ ਕਿ ਵਿਕਾਸ ਅਤੇ ਤਰੱਕੀ ਦੇ ਬਾਵਜੂਦ ਅਸੀਂ ਅਜੇ ਵੀ ਆਪਣੇ ਬੱਚਿਆਂ ਨੂੰ ਉਹ ਅਧਿਕਾਰ ਨਹੀਂ ਦੇ ਸਕੇ ਜਿਨ੍ਹਾਂ ਦੇ ਉਹ ਹੱਕਦਾਰ ਸਨ। ਸਾਥੀਓ, ਇਸ ਗੰਭੀਰ ਸਮੱਸਿਆ ਵੱਲ ਦੁਨੀਆ ਦਾ ਧਿਆਨ ਖਿੱਚਣ ਲਈ ਹਰ ਸਾਲ 12 ਜੂਨ ਨੂੰ ਬਾਲ ਮਜ਼ਦੂਰੀ ਦਿਵਸ, ਵਿਰੋਧ ਦਿਵਸ ਯਾਨੀ ਕਿ ਵਰਲਡ ਡੇ ਅਗੇਂਸਟ ਚਾਈਲਡ ਲੇਬਰ

ਸਤਵੇਂ ਦਿਨ ਸਾਨੂੰ ਯਾਦ ਆਉਂਦਾ ਹੈ ਕਿ ਹਰ ਬੱਚਾ ਸੁਰੱਖਿਅਤ ਬਚਪਨ, ਸਿੱਖਿਆ, ਸਿਹਤ ਅਤੇ ਸਨਮਾਨ ਨਾਲ ਭਰਪੂਰ ਜੀਵਨ ਦਾ ਹੱਕਦਾਰ ਹੈ। ਅਗਰ ਅਸੀਂ ਕਹੀਏ ਤਾਂ ਬਾਲ ਮਜ਼ਦੂਰੀ ਕੀ ਹੈ? ਬਾਲ ਮਜ਼ਦੂਰੀ ਦਾ ਅਰਥ ਸਿਰਫ ਇਹ ਨਹੀਂ ਹੈ ਕਿ ਕੋਈ ਬੱਚਾ ਕੰਮ ਕਰ ਰਿਹਾ ਹੈ। ਕਈ ਵਾਰ ਬੱਚੇ ਆਪਣੇ ਪਰਿਵਾਰ ਦੀ ਮਦਦ ਲਈ ਛੋਟੇ ਛੋਟੇ ਕੰਮ ਕਰਦੇ ਹਨ ਜੇ ਉਹਨਾਂ ਦੀ ਸਿੱਖਿਆ ਦਾ ਸਿਹਤ ਨੂੰ ਪ੍ਰਭਾਵਿਤ ਨਹੀਂ ਕਰਦੇ। ਪਰ ਜਦੋਂ ਕੋਈ ਬੱਚਾ ਅਜਿਹੇ ਕੰਮ ਕਰਨ ਲਈ ਮਜਬੂਰ ਹੋਵੇ ਜੋ ਉਸਦੀ ਪੜ੍ਹਾਈ, ਸਿਹਤ, ਸੁਰੱਖਿਆ ਜਾਂ ਵਿਕਾਸ ਨੂੰ ਨੁਕਸਾਨ ਪਹੁੰਚਾਏ ਤਾਂ ਉਹ ਬਾਲ ਮਜ਼ਦੂਰੀ ਕਹਿਲਾਉਂਦੀ ਹੈ। ਬਾਲ ਮਜ਼ਦੂਰੀ ਉਹ ਹੈ ਜੋ ਬੱਚਿਆਂ ਤੋਂ ਉਹਨਾਂ ਦਾ ਬਚਪਨ ਖੋ ਲੈਂਦੀ ਹੈ। ਇਹ ਉਹਨਾਂ ਨੂੰ ਸਕੂਲ ਤੋਂ ਦੂਰ ਕਰ ਦਿੰਦੀ ਹੈ, ਉਹਨਾਂ ਦੇ ਸੁਪਨਿਆਂ ਨੂੰ ਕੁਚਲ ਦਿੰਦੀ ਹੈ ਅਤੇ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਵੱਡਿਆਂ ਵਰਗੀਆਂ ਜ਼ਿੰਮੇਵਾਰੀਆਂ ਚੱਲਣ ਲਈ ਮਜਬੂਰ ਕਰ ਦਿੰਦੀ ਹੈ। ਇੱਕ ਬੱਚੇ ਦੀ ਕਹਾਣੀ, ਲੱਖਾਂ ਦੀ ਹਕੀਕਤ। ਕਲਪਨਾ ਕਰੋ ਕਿ ਇੱਕ 10 ਸਾਲ ਦੇ ਬੱਚੇ ਦੀ ਸਵੇਰੇ ਜਦੋਂ ਹੋਰ ਬੱਚੇ ਸਕੂਲ ਦੀ ਤਿਆਰੀ ਕਰ ਰਹੇ ਹੁੰਦੇ ਹਨ, ਉਹ ਇੱਕ ਚਾਹ ਦੀ ਦੁਕਾਨ 'ਤੇ ਬਰਤਨ ਧੋ ਰਿਹਾ ਹੁੰਦਾ ਹੈ। ਜਦੋਂ ਹੋਰ ਬੱਚੇ ਮੈਦਾਨ ਵਿੱਚ ਖੇਡ ਰਹੇ ਹੁੰਦੇ ਹਨ, ਉਹ ਇੱਟਾਂ ਢੋ ਰਿਹਾ ਹੁੰਦਾ ਹੈ। ਜਦੋਂ ਹੋਰ ਬੱਚੇ ਰਾਤ ਨੂੰ ਹੋਮਵਰਕ ਕਰਦੇ ਹਨ, ਉਹ ਥੱਕੇ ਹੋਏ ਸਰੀਰ ਨਾਲ ਫਰਸ਼ 'ਤੇ ਸੌ ਜਾਂਦਾ ਹੈ। ਉਸਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੁੰਦਾ ਕਿ ਸਕੂਲ ਕਿਵੇਂ ਹੁੰਦਾ ਹੈ, ਕਿਤਾਬਾਂ ਵਿੱਚ ਕੀ ਲਿਖਿਆ ਹੁੰਦਾ ਹੈ, ਜਾਂ ਡਾਕਟਰ, ਅਧਿਆਪਕ ਜਾਂ ਵਿਗਿਆਨੀ ਬਣਨ ਦਾ ਸੁਪਨਾ ਕਿਵੇਂ ਦੇਖਿਆ ਜਾਂਦਾ ਹੈ। ਇਹ ਸਿਰਫ ਇੱਕ ਬੱਚੇ ਦੀ ਕਹਾਣੀ ਨਹੀਂ ਹੈ, ਇਹ ਦੁਨੀਆ ਭਰ ਦੇ ਲੱਖਾਂ ਬੱਚਿਆਂ ਦੀ ਹਕੀਕਤ ਹੈ। ਹਰ ਬੱਚੇ ਨੂੰ ਜਨਮ ਤੋਂ ਕੁਛ ਬੁਨਿਆਦੀ ਅਧਿਕਾਰ ਮਿਲਦੇ ਹਨ। ਉਸਨੂੰ ਸਿੱਖਿਆ ਦਾ ਅਧਿਕਾਰ ਮਿਲਦਾ ਹੈ, ਸੁਰੱਖਿਆ ਦਾ ਅਧਿਕਾਰ ਮਿਲਦਾ ਹੈ, ਸਿਹਤਮੰਦ ਜੀਵਨ ਦਾ ਅਧਿਕਾਰ

ਮਿਲਦਾ ਹੈ, ਖੇਡਣ ਅਤੇ ਵਿਕਾਸ ਕਰਨ ਦਾ ਅਧਿਕਾਰ ਮਿਲਦਾ ਹੈ, ਪਿਆਰ ਅਤੇ ਸਨਮਾਨ ਦਾ ਅਧਿਕਾਰ ਮਿਲਦਾ ਹੈ। ਪਰ ਜਦੋਂ ਕੋਈ ਬੱਚਾ ਮਜ਼ਦੂਰੀ ਕਰਨ ਲਈ ਮਜਬੂਰ ਹੁੰਦਾ ਹੈ ਤਾਂ ਇਹ ਸਾਰੇ ਅਧਿਕਾਰ ਉਸ ਤੋਂ ਖੋਹ ਲਏ ਜਾਂਦੇ ਹਨ। ਇਸ ਤਰ੍ਹਾਂ ਬਾਲ ਮਜ਼ਦੂਰੀ ਸਿਰਫ ਇੱਕ ਸਮਾਜਿਕ ਸਮੱਸਿਆ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਕਈ ਲੋਕ ਸੋਚਦੇ ਹਨ ਕਿ ਕੋਈ ਬੱਚਾ ਕੰਮ ਕਰ ਰਿਹਾ ਹੈ ਤਾਂ ਉਹ ਆਪਣੇ ਪਰਿਵਾਰ ਦੀ ਮਦਦ ਕਰ ਰਿਹਾ ਹੈ, ਪਰ ਅਸਲ ਵਿੱਚ ਬਾਲ ਮਜ਼ਦੂਰੀ ਗਰੀਬਾਂ ਦੇ ਚੱਕਰ ਨੂੰ ਹੋਰ ਮਜ਼ਬੂਤ ਕਰਦੀ ਹੈ। ਜਦੋਂ ਇੱਕ ਬੱਚਾ ਸਕੂਲ ਨਹੀਂ ਜਾਂਦਾ ਤਾਂ ਉਹ ਪੜ੍ਹ ਲਿਖ ਨਹੀਂ ਸਕਦਾ, ਜਦੋਂ ਪੜ੍ਹ ਨਹੀਂ ਸਕਦਾ ਤਾਂ ਵੱਡਾ ਹੋ ਕੇ ਉਸਨੂੰ ਘੱਟ ਆਮਦਨ ਵਾਲੇ ਕੰਮ ਵੀ ਮਿਲਦੇ ਹਨ। ਇਸ ਤਰ੍ਹਾਂ ਗਰੀਬੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲਦੀ ਰਹਿੰਦੀ ਹੈ। ਇਸ ਲਈ ਬਾਲ ਮਜ਼ਦੂਰੀ ਗਰੀਬਾਂ ਦਾ ਹੱਲ ਨਹੀਂ ਸਗੋਂ ਉਸ ਦੀ ਵੱਡੀ ਵਜ੍ਹਾ ਹੈ। ਸਾਥੀ, 12 ਜੂਨ ਨੂੰ ਮਨਾਇਆ ਜਾਣ ਵਾਲਾ ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬੱਚੇ ਕਿਸੇ ਦੇਸ਼ ਦਾ ਭਵਿੱਖ ਹੁੰਦੇ ਹਨ। ਜੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ, ਸੁਰੱਖਿਆ ਅਤੇ ਮੌਕੇ ਨਹੀਂ ਦੇਵਾਂਗੇ ਤਾਂ ਅਸੀਂ ਆਪਣੇ ਹੀ ਭਵਿੱਖ ਨੂੰ ਕਮਜ਼ੋਰ ਕਰਾਂਗੇ। ਇਹ ਦਿਨ ਸਰਕਾਰਾਂ, ਸੰਸਥਾਵਾਂ, ਸਕੂਲਾਂ ਅਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਇਸ ਸਮੱਸਿਆ ਦੇ ਖਿਲਾਫ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦਾ ਹੈ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਾਲ ਮਜ਼ਦੂਰੀ ਸਿਰਫ ਬੱਚਿਆਂ ਦਾ ਮੁੱਦਾ ਨਹੀਂ ਸਗੋਂ ਪੂਰੀ ਮਨੁੱਖਤਾ ਦਾ ਮੁੱਦਾ ਹੈ। ਜਦੋਂ ਇੱਕ ਬੱਚਾ ਆਪਣਾ ਬਚਪਨ ਗੁਆਉਂਦਾ ਹੈ ਤਾਂ ਸਿਰਫ ਉਸਦਾ ਨਹੀਂ ਸਗੋਂ ਪੂਰੇ ਸਮਾਜ ਦਾ ਨੁਕਸਾਨ ਹੁੰਦਾ ਹੈ। ਸਾਥੀਓ, ਬਾਲ ਮਜ਼ਦੂਰੀ ਇੱਕ ਅਜਿਹੀ ਸਮੱਸਿਆ ਹੈ ਜਿਸ ਨੂੰ ਸਿਰਫ ਕਾਨੂੰਨ ਬਣਾ ਕੇ ਖਤਮ ਨਹੀਂ ਕੀਤਾ ਜਾ ਸਕਦਾ। ਇਸ ਦੇ ਪਿੱਛੇ ਕਈ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਕਾਰਨ ਲੁਕੇ ਹੋਏ ਹਨ। ਜੇ ਅਸੀਂ ਬਾਲ ਮਜ਼ਦੂਰੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਦੇ ਕਾਰਨਾਂ ਨੂੰ ਸਮਝਣਾ ਪਵੇਗਾ। ਕੋਈ ਵੀ ਬੱਚਾ ਆਪਣੀ ਖੁਸ਼ੀ ਨਾਲ ਮਜ਼ਦੂਰੀ ਨਹੀਂ ਕਰਦਾ। ਕੋਈ ਵੀ ਬੱਚਾ ਆਪਣੇ ਖੇਡਣ, ਲਿਖਣ ਅਤੇ ਸੁਪਨੇ ਵੇਖਣ ਦੇ ਅਧਿਕਾਰ ਨੂੰ ਛੱਡਣਾ ਨਹੀਂ ਚਾਹੁੰਦਾ। ਉਸਨੂੰ ਇਸ ਰਾਹ 'ਤੇ ਤੱਕਣ ਵਾਲੀਆਂ ਹਾਲਤਾਂ ਹੁੰਦੀਆਂ ਹਨ। ਜੇ ਬਾਲ ਮਜ਼ਦੂਰੀ ਦੀਆਂ ਜੜ੍ਹਾਂ ਨੂੰ ਲੱਭਿਆ ਜਾਵੇ ਤਾਂ ਉਹਨਾਂ ਵਿੱਚ ਸਭ ਤੋਂ ਡੂੰਘੀ ਜੜ੍ਹ ਗਰੀਬੀ ਹੈ। ਸਾਥੋ, ਦੁਨੀਆ ਦੇ ਕਈ ਪਰਿਵਾਰ ਇੰਨੇ ਗਰੀਬ ਹੁੰਦੇ ਹਨ ਕਿ ਉਹਨਾਂ ਲਈ 2 ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਬੱਚਿਆਂ ਨੂੰ ਸਕੂਲ ਭੇਜਣ ਦੀ ਥਾਂ ਕੰਮ 'ਤੇ ਭੇਜ ਦਿੱਤਾ ਜਾਂਦਾ ਹੈ। ਮਾਤਾ ਪਿਤਾ ਸੋਚਦੇ ਹਨ ਕਿ ਜੋ ਬੱਚਾ ਕੁਝ ਪੈਸੇ ਕਮਾ ਲਵੇ ਤਾਂ ਪਰਿਵਾਰ ਦੀ ਆਰਥਿਕ ਮਦਦ ਹੋ ਜਾਵੇਗੀ। ਕਈ ਘਰਾਂ ਵਿੱਚ ਤਾਂ ਬੱਚਿਆਂ ਦੀ ਕਮਾਈ ਹੀ ਪਰਿਵਾਰ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਜਾਂਦੀ ਹੈ। ਪਰ ਇਹ ਇੱਕ ਦੁਖਦਾਈ ਸੋਚ ਹੈ। ਜੋ ਬੱਚਾ ਅੱਜ ਆਪਣਾ ਬਚਪਨ ਕੁਰਬਾਨ ਕਰਕੇ ਕੁਝ ਪੈਸੇ ਕਮਾ ਰਿਹਾ ਹੈ ਉਹ ਕੱਲ੍ਹ ਦੀ ਗਰੀਬੀ ਦੇ ਉਸੇ ਚੱਕਰ ਵਿੱਚ ਫਸਿਆ ਰਹਿ ਸਕਦਾ ਹੈ, ਕਿਉਂਕਿ ਬਿਨਾਂ ਸਿੱਖਿਆ ਦੇ ਉਸਦੇ ਲਈ ਵਧੀਆ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਰਹਿ ਜਾਂਦੇ ਹਨ। ਇਸੇ ਤਰ੍ਹਾਂ ਗਰੀਬੀ ਬਾਲ ਮਜ਼ਦੂਰੀ ਨੂੰ ਜਨਮ ਦਿੰਦੀ ਹੈ ਅਤੇ ਬਾਲ ਮਜ਼ਦੂਰੀ ਗਰੀਬੀ ਨੂੰ ਹੋਰ ਮਜ਼ਬੂਤ ਕਰਦੀ ਹੈ। ਸਾਥੀਓ, ਅਨਪੜ੍ਹਤਾ ਹਨੇਰੇ ਦੀ ਇੱਕ ਹੋਰ ਕਾਰਨ ਹੈ। ਅਨਪੜ੍ਹਤਾ ਵੀ ਬਾਲ ਮਜ਼ਦੂਰੀ ਦੀ ਇੱਕ ਵੱਡੀ ਵਜ੍ਹਾ ਹੈ। ਬਹੁਤ ਸਾਰੇ ਮਾਤਾ ਪਿਤਾ ਖੁਦ ਪੜ੍ਹੇ ਲਿਖੇ ਨਹੀਂ ਹੁੰਦੇ, ਉਹਨਾਂ ਨੂੰ ਸਿੱਖਿਆ ਦੀ ਮਹੱਤਤਾ ਦਾ ਪੂਰਾ ਅਹਿਸਾਸ ਨਹੀਂ ਹੁੰਦਾ। ਉਹ ਸੋਚਦੇ ਹਨ ਕਿ ਪੜ੍ਹਾਈ ਕਰਨ ਨਾਲੋਂ ਕੰਮ ਕਰਨਾ ਜ਼ਿਆਦਾ ਫਾਇਦੇਮੰਦ ਹੈ। ਕਈ ਵਾਰ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਬੱਚਿਆਂ ਨੂੰ ਸਕੂਲ ਭੇਜਣਾ ਉਹਨਾਂ ਦਾ ਅਧਿਕਾਰ ਹੈ। ਜਿੱਥੇ ਸਿੱਖਿਆ ਦੀ ਕਮੀ ਹੁੰਦੀ ਹੈ ਉੱਥੇ ਬਾਲ ਮਜ਼ਦੂਰੀ ਦੀ ਸਮੱਸਿਆ ਹੋਰ ਵੱਧ ਜਾਂਦੀ ਹੈ। ਇਸ ਲਈ ਸਿੱਖਿਆ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਮਾਪਿਆਂ ਲਈ ਵੀ ਬਹੁਤ ਜ਼ਰੂਰੀ ਹੈ। ਸਾਥੀਓ, ਜਦੋਂ ਪਰਿਵਾਰ ਦੇ ਵੱਡੇ ਮੈਂਬਰਾਂ ਕੋਲ ਰੁਜ਼ਗਾਰ ਨਹੀਂ ਹੁੰਦਾ ਜਾਂ ਉਹਨਾਂ ਦੀ ਆਮਦਨ ਬਹੁਤ ਘੱਟ ਹੁੰਦੀ ਹੈ ਤਾਂ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਕਮਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਕਈ ਵਾਰ ਪਿਤਾ ਜਾਂ ਮਾਤਾ ਦੀ ਬਿਮਾਰੀ, ਹਾਦਸੇ ਜਾਂ ਮੌਤ ਕਾਰਨ ਪਰਿਵਾਰ ਦੀ ਜ਼ਿੰਮੇਵਾਰੀ ਛੋਟੀ ਉਮਰ ਦੇ ਬੱਚਿਆਂ ਉੱਤੇ ਆ ਜਾਂਦੀ ਹੈ। ਇਹ ਬੱਚੇ ਆਪਣੀ ਉਮਰ ਤੋਂ ਪਹਿਲਾਂ ਹੀ ਵੱਡੇ ਹੋਣ ਲਈ ਮਜਬੂਰ ਹੋ ਜਾਂਦੇ ਹਨ। ਉਹਨਾਂ ਦੇ ਮੋਢਿਆਂ ਉੱਤੇ ਉਹ ਬੋਝ ਪੈ ਜਾਂਦਾ ਹੈ ਜੋ ਅਸਲ ਵਿੱਚ ਵੱਡਿਆਂ ਨੂੰ ਝੇਲਣਾ ਚਾਹੀਦਾ ਹੈ। ਸਾਥੀਓ, ਬਾਲ ਮਜ਼ਦੂਰੀ ਦਾ ਇੱਕ ਹੋਰ ਕਾਰਨ ਹੈ ਸਮਾਜਿਕ ਅਸਮਾਨਤਾ ਦੀ। ਸਮਾਜ ਵਿੱਚ ਕੁਝ ਵਰਗ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ ਘੱਟ ਮਿਲਦੇ ਹਨ। ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅਕਸਰ ਉਹ ਮੌਕੇ ਨਹੀਂ ਮਿਲਦੇ ਜੋ ਅਮੀਰ ਪਰਿਵਾਰਾਂ ਦੇ ਬੱਚਿਆਂ ਨੂੰ ਮਿਲਦੇ ਹਨ। ਇੱਕ ਪਾਸੇ ਕੁਝ ਬੱਚੇ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ, ਆਧੁਨਿਕ ਸਹੂਲਤਾਂ ਦਾ ਲਾਭ ਲੈਂਦੇ ਹਨ ਅਤੇ ਆਪਣੇ ਭਵਿੱਖ ਦੀ ਯੋਜਨਾ ਬਣਾਉਂਦੇ ਹਨ। ਦੂਜੇ ਪਾਸੇ ਕੁਝ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਨੇ ਕਦੇ ਸਕੂਲ ਦਾ ਦਰਵਾਜ਼ਾ ਹੀ ਨਹੀਂ ਵੇਖਿਆ ਹੁੰਦਾ। ਇਹ ਅਸਮਾਨਤਾ ਹੀ ਬਾਲ ਮਜ਼ਦੂਰੀ ਨੂੰ ਜਨਮ ਦਿੰਦੀ ਹੈ। ਬਾਲ ਮਜ਼ਦੂਰੀ ਸਿਰਫ ਗਰੀਬੀ ਕਰਕੇ ਹੀ ਨਹੀਂ ਹੁੰਦੀ, ਸਗੋਂ ਕੁਝ ਲੋਕਾਂ ਦੀ ਲਾਲਚ ਵੀ ਇਸ ਦੇ ਪਿੱਛੇ ਹੁੰਦੀ ਹੈ। ਕਈ ਮਾਲਕ ਬੱਚਿਆਂ ਨੂੰ ਇਸ ਲਈ ਕੰਮ 'ਤੇ ਰੱਖਦੇ ਹਨ ਕਿਉਂਕਿ ਉਹਨਾਂ ਨੂੰ
ਕੱਟ

ਤਨਖਾਹ ਦੇਣੀ ਪੈਂਦੀ ਹੈ। ਬੱਚੇ ਆਪਣੇ ਹੱਕਾਂ ਬਾਰੇ ਘੱਟ ਜਾਣਦੇ ਹਨ ਅਤੇ ਵਿਰੋਧ ਕਰਨ ਦੀ ਸਮਰੱਥਾ ਵੀ ਘੱਟ ਹੁੰਦੀ ਹੈ। ਇਸ ਕਾਰਨ ਕੁਝ ਲੋਕ ਉਹਨਾਂ ਦਾ ਸ਼ੋਸ਼ਣ ਕਰਦੇ ਹਨ। ਕਈ ਫੈਕਟਰੀਆਂ, ਵਰਕਸ਼ਾਪਾਂ ਅਤੇ ਹੋਰ ਕੰਮਕਾਜ ਵਾਲੀਆਂ ਥਾਵਾਂ 'ਤੇ ਬੱਚਿਆਂ 'ਤੇ ਲੰਬੇ ਸਮੇਂ ਤੱਕ ਕੰਮ ਕਰਵਾਇਆ ਜਾਂਦਾ ਹੈ। ਇਹ ਸਿਰਫ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਮਨੁੱਖਤਾ ਦੇ ਖਿਲਾਫ ਇੱਕ ਅਪਰਾਧ ਵੀ ਹੈ। ਸਾਥੀ, ਜੰਗ, ਕੁਦਰਤੀ ਆਫਤਾਂ ਅਤੇ ਵੱਡੇ ਪੱਧਰ 'ਤੇ ਹੋਣ ਵਾਲੀ ਹਿਜਰਤ ਹੀ ਬਾਲ ਮਜ਼ਦੂਰੀ ਨੂੰ ਵਧਾਉਂਦੀ ਹੈ। ਜਦੋਂ ਪਰਿਵਾਰ ਆਪਣੇ ਘਰ ਅਤੇ ਰੋਜ਼ਗਾਰ ਗੁਆ ਬੈਠਦੇ ਹਨ ਤਾਂ ਉਹਨਾਂ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਕਈ ਵਾਰ ਇਹ ਬੱਚੇ ਪੜ੍ਹਾਈ ਛੱਡ ਕੇ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਕਈ ਬੱਚੇ ਤਸਕਰੀ ਅਤੇ ਸ਼ੋਸ਼ਣ ਦਾ ਸ਼ਿਕਾਰ ਵੀ ਬਣ ਜਾਂਦੇ ਹਨ। ਇਸ ਸਥਿਤੀ ਵਿੱਚ ਬਾਲ ਮਜ਼ਦੂਰੀ ਦੀ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੱਤੀ ਹੈ। ਜਦੋਂ ਅਸੀਂ ਕਿਸੇ ਹੋਟਲ ਵਿੱਚ ਕੰਮ ਕਰਦੇ ਬੱਚੇ ਨੂੰ ਵੇਖਦੇ ਹਾਂ ਤਾਂ ਜਾਂ ਸੜਕ 'ਤੇ ਕੁਝ ਵੇਚਦੇ ਹੋਏ ਬੱਚੇ ਨੂੰ ਵੇਖਦੇ ਹਾਂ ਤਾਂ ਸਾਨੂੰ ਸਿਰਫ ਉਸਦਾ ਕੰਮ ਨਹੀਂ ਦੇਖਣਾ ਚਾਹੀਦਾ, ਸਾਨੂੰ ਉਸਦੇ ਪਿੱਛੇ ਲੁਕਿਆ ਦਰਦ ਵੀ ਸਮਝਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਸਨੇ ਆਪਣੇ ਮਾਪਿਆਂ ਦੀ ਮਦਦ ਲਈ ਸਕੂਲ ਛੱਡਿਆ ਹੋਵੇ। ਹੋ ਸਕਦਾ ਹੈ ਕਿ ਉਹ ਗਰੀਬੀ ਕਾਰਨ ਆਪਣੇ ਸੁਪਨਿਆਂ ਨੂੰ ਛੱਡਣ ਦਫਨ ਕਰ ਚੁੱਕਿਆ ਹੋਵੇ। ਹੋ ਸਕਦਾ ਹੈ ਕਿ ਉਸਨੂੰ ਕਦੇ ਇਹ ਮੌਕਾ ਹੀ ਨਾ ਮਿਲਿਆ ਹੋਵੇ ਕਿ ਉਹ ਬਚਪਨ ਜੀ ਸਕੇ। ਇਸ ਲਈ ਬਾਲ ਮਜ਼ਦੂਰੀ ਸਿਰਫ ਇੱਕ ਆਰਥਿਕ ਸਮੱਸਿਆ ਨਹੀਂ, ਸਗੋਂ ਇੱਕ ਮਨੁੱਖੀ ਤ੍ਰਾਸਦੀ ਵੀ ਹੈ। ਬਾਲ ਮਜ਼ਦੂਰੀ ਦੇ ਕਾਰਨ ਬਹੁਤ ਡੂੰਘੇ ਅਤੇ ਗੁੰਝਲਦਾਰ ਹਨ। ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਮਾਜਿਕ ਅਸਮਾਨਤਾ ਅਤੇ ਸਸਤੀ ਮਜ਼ਦੂਰੀ ਦੀ ਮੰਗ, ਇਹ ਸਾਰੇ ਕਾਰਨ ਮਿਲ ਕੇ ਬੱਚਿਆਂ ਨੂੰ ਮਜ਼ਦੂਰੀ ਵੱਲ ਤੱਕਦੇ ਹਨ। ਜੇ ਅਸੀਂ ਇਸ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਿਰਫ ਲੱਛਣਾਂ ਨਾਲ ਨਹੀਂ ਸਗੋਂ ਉਹਨਾਂ ਕਾਰਨਾਂ ਵਿੱਚ ਵੀ ਲੜਨਾ ਪਵੇਗਾ ਜੋ ਬਾਲ ਮਜ਼ਦੂਰੀ ਨੂੰ ਜਨਮ ਦਿੰਦੇ ਹਨ। ਬਾਲ ਮਜ਼ਦੂਰੀ ਸਿਰਫ ਇੱਕ ਸਮਾਜਿਕ ਜਾਂ ਆਰਥਿਕ ਸਮੱਸਿਆ ਨਹੀਂ, ਇਹ ਇੱਕ ਅਜਿਹੇ ਜ਼ਖਮ ਹੈ ਜੋ ਬੱਚੇ ਦੇ ਸਰੀਰ, ਮਨ, ਭਾਵਨਾ ਅਤੇ ਭਵਿੱਖ ਉੱਤੇ ਡੂੰਘਾ ਅਸਰ ਛੱਡਦਾ ਹੈ। ਜਦੋਂ ਇੱਕ ਬੱਚਾ ਛੋਟੀ ਉਮਰ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੁੰਦਾ ਹੈ ਤਾਂ ਉਹ ਸਿਰਫ ਆਪਣਾ ਸਮਾਂ ਹੀ ਗੁਆਉਂਦਾ, ਸਗੋਂ ਆਪਣਾ ਬਚਪਨ, ਆਪਣੇ ਸੁਪਨੇ, ਆਪਣੀ ਪਹਿਚਾਣ ਵੀ ਗੁਆ ਬੈਠਦਾ ਹੈ। ਬਚਪਨ ਜੀਵਨ ਦਾ ਉਹ ਸਮਾਂ ਹੁੰਦਾ ਹੈ ਜਦੋਂ ਇੱਕ ਬੱਚਾ ਸਿੱਖਦਾ ਹੈ, ਖੇਡਦਾ ਹੈ, ਨਵੀਆਂ ਗੱਲਾਂ ਜਾਣਦਾ ਹੈ ਅਤੇ ਆਪਣੇ ਭਵਿੱਖ ਦੀ ਨੀਂਹ ਰੱਖਦਾ ਹੈ। ਪਰ ਬਾਲ ਮਜ਼ਦੂਰੀ ਇਹ ਸਭ ਕੁਝ ਉਸ ਤੋਂ ਛੀਨ ਲੈਂਦੀ ਹੈ। ਬਚਪਨ ਦਾ ਮਤਲਬ ਹੁੰਦਾ ਹੈ ਕਿ ਹਾਸਾ, ਖੇਡਾਂ, ਦੋਸਤੀ, ਸਕੂਲ ਅਤੇ ਸੁਪਨੇ। ਪਰ ਇੱਕ ਬਾਲ ਮਜ਼ਦੂਰ ਲਈ ਬਚਪਨ ਦਾ ਮਤਲਬ ਹੁੰਦਾ ਹੈ ਲੰਬੇ ਕੰਮ ਅਤੇ ਘੰਟੇ ਥਕਾਵਟ, ਡਰ ਅਤੇ ਜ਼ਿੰਮੇਵਾਰੀਆਂ। ਜਦੋਂ ਹੋਰ ਬੱਚੇ ਖੇਡ ਦੇ ਮੈਦਾਨ ਵਿੱਚ ਦੌੜ ਰਹੇ ਹੁੰਦੇ ਹਨ ਤਦ ਬਾਲ ਮਜ਼ਦੂਰ ਕਿਸੇ ਫੈਕਟਰੀ ਵਿੱਚ ਮਸ਼ੀਨਾਂ ਦੇ ਵਿਚਕਾਰ ਕੰਮ ਕਰ ਰਿਹਾ ਹੁੰਦਾ ਹੈ। ਜਦੋਂ ਹੋਰ ਬੱਚੇ ਸਕੂਲ ਵਿੱਚ ਨਵੀਆਂ ਚੀਜ਼ਾਂ ਸਿੱਖ ਰਹੇ ਹੁੰਦੇ ਹਨ ਤਦ ਉਹ ਕਿਸੇ ਹੋਟਲ ਵਿੱਚ ਬਰਤਨ ਧੋ ਰਿਹਾ ਹੁੰਦਾ ਹੈ। ਜਦੋਂ ਹੋਰ ਬੱਚੇ ਆਪਣੇ ਭਵਿੱਖ ਦੇ ਸੁਪਨੇ ਦੇਖ ਰਹੇ ਹੁੰਦੇ ਹਨ ਤਦ ਉਹ ਅਗਲੇ ਦਿਨ ਦੀ ਰੋਟੀ ਬਾਰੇ ਸੋਚ ਰਿਹਾ ਹੁੰਦਾ ਹੈ। ਇਸ ਤਰ੍ਹਾਂ ਬਾਲ ਮਜ਼ਦੂਰੀ ਇੱਕ ਬੱਚੇ 'ਤੇ ਉਸਦਾ ਸਭ ਤੋਂ ਕੀਮਤੀ ਸਮਾਂ ਖੋ ਲੈਂਦੀ ਹੈ, ਉਹ ਹੈ ਉਸਦਾ ਬਚਪਨ। ਸਿੱਖਿਆ ਹਰ ਬੱਚੇ ਦਾ ਬੁਨਿਆਦੀ ਅਧਿਕਾਰ ਹੈ। ਸਕੂਲ ਸਿਰਫ ਪੜ੍ਹਾਈ ਕਰਨ ਦੀ ਜਗ੍ਹਾ ਨਹੀਂ ਹੁੰਦਾ, ਸਗੋਂ ਇੱਕ ਅਜਿਹੀ ਥਾਂ ਹੁੰਦੀ ਹੈ ਜਿੱਥੇ ਬੱਚੇ ਆਪਣੀ ਸ਼ਖਸੀਅਤ ਦਾ ਵਿਕਾਸ ਕਰਦੇ ਹਨ, ਨਵੇਂ ਵਿਚਾਰ ਸਿੱਖਦੇ ਹਨ ਅਤੇ ਜੀਵਨ ਦੇ ਮੌਕਿਆਂ ਵੱਲ ਵਧਦੇ ਹਨ। ਪਰ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਲਈ ਇਹ ਮੌਕਾ ਅਕਸਰ ਖਤਮ ਹੋ ਜਾਂਦਾ ਹੈ। ਕਈ ਬੱਚੇ ਤਾਂ ਕਦੇ ਸਕੂਲ ਹੀ ਨਹੀਂ ਜਾਂਦੇ। ਕਈ ਬੱਚੇ ਕੁਝ ਸਾਲ ਪੜ੍ਹਨ ਤੋਂ ਬਾਅਦ ਪੜ੍ਹਾਈ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਪੜ੍ਹ ਲਿਖ ਨਹੀਂ ਸਕਦੇ ਅਤੇ ਵੱਡੇ ਹੋ ਕੇ ਘੱਟ ਆਮਦਨ ਵਾਲੇ ਕੰਮਾਂ ਵਿੱਚ ਫਸੇ ਰਹਿੰਦੇ ਹਨ। ਇਸ ਤਰ੍ਹਾਂ ਬਾਲ ਮਜ਼ਦੂਰੀ ਪੂਰੀ ਪੀੜ੍ਹੀ ਦੇ ਵਿਕਾਸ ਨੂੰ ਰੋਕ ਦਿੰਦੀ ਹੈ। ਬੱਚਿਆਂ ਦਾ ਸਰੀਰ ਅਜੇ ਵਿਕਾਸ ਅਤੇ ਪੜਾਅ ਵਿੱਚ ਹੁੰਦਾ ਹੈ, ਇਸ ਲਈ ਉਹਨਾਂ ਦੇ ਭਾਰੀ ਕੰਮ ਕਰਾਉਣਾ ਉਹਨਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਕਈ ਬਾਲ ਮਜ਼ਦੂਰ ਭਾਰੀ ਸਮਾਨ ਚੁੱਕਦੇ ਹਨ, ਖਤਰਨਾਕ ਮਸ਼ੀਨਾਂ ਨਾਲ ਕੰਮ ਕਰਦੇ ਹਨ, ਰਸਾਇਣਾਂ ਦੇ ਸੰਪਰਕ ਵਿੱਚ ਰਹਿੰਦੇ ਹਨ, ਧੂੜ ਅਤੇ ਧੂੰਏ ਵਾਲੇ ਮਾਹੌਲ ਵਿੱਚ ਕੰਮ ਕਰਦੇ ਹਨ। ਇਸ ਕਾਰਨ ਉਹਨਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਬੱਚਿਆਂ ਦੀ ਹੱਡੀਆਂ ਅਤੇ ਮਾਸਪੇਸ਼ੀਆਂ ਠੀਕ ਤਰ੍ਹਾਂ ਵਿਕਸਿਤ ਨਹੀਂ ਹੋ ਸਕਦੀਆਂ। ਕੁਛ ਨੂੰ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਕਈ ਬੱਚੇ ਕੰਮ ਦੌਰਾਨ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਕਈ ਵਾਰੇ ਚੋਟਾਂ ਉਹਨਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਸਾਥੀਓ, ਬਾਲ ਮਜ਼ਦੂਰੀ ਦਾ ਅਸਰ ਸਿਰਫ ਸਰੀਰ ਉੱਤੇ ਹੀ ਨਹੀਂ ਸਗੋਂ ਮਨ ਉੱਤੇ ਵੀ ਪੈਂਦਾ ਹੈ। ਜਦੋਂ ਇੱਕ ਬੱਚਾ ਹਰ ਰੋਜ਼ ਡਰ, ਤਣਾਅ ਅਤੇ ਦਬਾਅ ਵਿੱਚ ਜੀਉਂਦਾ ਹੈ ਤਾਂ ਉਸਦੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਉਹ ਆਪਣੇ ਆਪ ਨੂੰ ਹੋਰਨਾਂ ਬੱਚਿਆਂ ਨਾਲੋਂ ਘੱਟ ਸਮਝਣ ਲੱਗਦਾ ਹੈ। ਉਸਦੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਪੈਦਾ ਹੋ ਸਕਦੀ ਹੈ। ਕਈ ਬੱਚੇ ਉਦਾਸੀ

ਲੇਪਨ ਅਤੇ ਡਰ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਬੱਚੇ ਤਾਂ ਅਜੇ ਵੀ ਹੁੰਦੇ ਹਨ ਜੋ ਹੱਸਣਾ ਅਤੇ ਸੁਪਨੇ ਦੇਖਣਾ ਹੀ ਭੁੱਲ ਜਾਂਦੇ ਹਨ। ਇਹ ਸਭ ਇਹ ਬੱਚੇ ਦੇ ਮਨ ਉੱਤੇ ਡੂੰਘੇ ਜ਼ਖਮ ਛੱਡ ਜਾਂਦਾ ਹੈ। ਬਾਲ ਮਜ਼ਦੂਰ ਅਕਸਰ ਆਪਣੇ ਹੱਕਾਂ ਬਾਰੇ ਨਹੀਂ ਜਾਣਦੇ। ਇਹ ਕਾਰਨ ਹੈ ਕਿ ਉਹ ਸ਼ੋਸ਼ਣ ਦਾ ਆਸਾਨ ਸ਼ਿਕਾਰ ਬਣ ਜਾਂਦੇ ਹਨ। ਕਈ ਬੱਚਿਆਂ ਦੇ ਲੰਬੇ ਘੰਟਿਆਂ ਤੱਕ ਕੰਮ ਕਰਵਾਇਆ ਜਾਂਦਾ ਹੈ, ਉਹਨਾਂ ਨੂੰ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ, ਕਈ ਵਾਰ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ, ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੁੰਦਾ। ਉਹ ਸਥਿਤੀ ਉਹਨਾਂ ਦੇ ਜੀਵਨ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੰਦੀ ਹੈ। ਹਰ ਬੱਚੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ। ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਅਧਿਆਪਕ, ਕੋਈ ਵਿਗਿਆਨੀ, ਕੋਈ ਖਿਡਾਰੀ, ਪਰ ਬਾਲ ਮਜ਼ਦੂਰੀ ਇਹਨਾਂ ਸੁਪਨਿਆਂ ਨੂੰ ਅਧੂਰਾ ਛੱਡ ਦਿੰਦੀ ਹੈ। ਜਦੋਂ ਇੱਕ ਬੱਚਾ ਸਕੂਲ ਤੋਂ ਦੂਰ ਹੋ ਜਾਂਦਾ ਹੈ ਅਤੇ ਛੋਟੀ ਉਮਰ ਵਿੱਚ ਕੰਮ ਕਰਨ ਲੱਗ ਪੈਂਦਾ ਹੈ, ਉਸ ਦੇ ਲਈ ਆਪਣੇ ਸੁਪਨਿਆਂ ਤੱਕ ਪਹੁੰਚਣਾ ਬਹੁਤ ਔਖਾ ਹੋ ਜਾਂਦਾ ਹੈ। ਇਸ ਤਰ੍ਹਾਂ ਸਿਰਫ ਇੱਕ ਬੱਚੇ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਨੁਕਸਾਨ ਹੁੰਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਉਸ ਬੱਚੇ ਵਿੱਚ ਕੋਈ ਮਹਾਨ ਡਾਕਟਰ, ਵਿਗਿਆਨੀ ਜਾਂ ਨੇਤਾ ਬਣਨ ਦੀ ਸਮਰੱਥਾ ਹੋਵੇ। ਸਾਥੀਓ, ਬਾਲ ਮਜ਼ਦੂਰੀ ਦਾ ਨੁਕਸਾਨ ਸਿਰਫ ਬੱਚਿਆਂ ਤੱਕ ਸੀਮਤ ਨਹੀਂ ਰਹਿੰਦਾ। ਜਦੋਂ ਲੱਖਾਂ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਦੇਸ਼ ਦੀ ਮਨੁੱਖੀ ਸੰਪੱਤੀ ਕਮਜ਼ੋਰ ਹੋ ਜਾਂਦੀ ਹੈ। ਘੱਟ ਪੜ੍ਹੇ ਲਿਖੇ ਲੋਕਾਂ ਨਾਲ ਦੇਸ਼ ਦੀ ਉਤਪਾਦਕਤਾ ਅਤੇ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ। ਇੱਕ ਅਜਿਹੇ ਦੇਸ਼ ਜਿੱਥੇ ਬੱਚੇ ਸਕੂਲਾਂ ਦੀ ਥਾਂ ਕੰਮ ਵਾਲੀਆਂ ਥਾਵਾਂ 'ਤੇ ਮਿਲਣ, ਉਹ ਕਦੇ ਵੀ ਆਪਣੀ ਪੂਰੀ ਸਮਰੱਥਾ ਤੱਕ ਨਹੀਂ ਪਹੁੰਚ ਸਕਦਾ। ਇਸ ਲਈ ਬਾਲ ਮਜ਼ਦੂਰੀ ਸਿਰਫ ਬੱਚਿਆਂ ਦਾ ਨਹੀਂ ਸਗੋਂ ਰਾਸ਼ਟਰ ਦੇ ਵਿਕਾਸ ਦਾ ਵੀ ਮੁੱਦਾ ਹੈ। ਕਿਸੇ ਬੱਚੇ ਤੋਂ ਉਸਦਾ ਬਚਪਨ ਖੋਹ ਲੈਣਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਨਾਇਨਸਾਫੀਆਂ ਵਿੱਚੋਂ ਇੱਕ ਹੈ। ਇੱਕ ਬੱਚਾ ਜਿਸਦੇ ਹੱਥ ਵਿੱਚ ਕਲਮ ਹੋਣੀ ਚਾਹੀਦੀ ਹੈ, ਜਦੋਂ ਉਸਦੇ ਹੱਥ ਵਿੱਚ ਮਜ਼ਦੂਰੀ ਦਾ ਸਾਮਾਨ ਆ ਜਾਂਦਾ ਹੈ ਤਾਂ ਇਹ ਸਿਰਫ ਉਸਦੀ ਨਹੀਂ ਸਗੋਂ ਪੂਰੇ ਸਮਾਜ ਦੀ ਹਾਰ ਹੁੰਦੀ ਹੈ। ਜਦੋਂ ਕੋਈ ਬੱਚਾ ਆਪਣੇ ਸੁਪਨਿਆਂ ਦੀ ਥਾਂ ਜ਼ਿੰਮੇਵਾਰੀਆਂ ਦੀ ਬੋਝ ਚੱਲਦਾ ਹੈ ਤਾਂ ਮਨੁੱਖਤਾ ਦਾ ਇੱਕ ਹਿੱਸਾ ਕਮਜ਼ੋਰ ਹੋ ਜਾਂਦਾ ਹੈ। ਸਾਥੀਓ, ਬਾਲ ਮਜ਼ਦੂਰੀ ਬੱਚਿਆਂ ਦੀ ਸਿਹਤ, ਸਿੱਖਿਆ, ਮਾਨਸਿਕ ਵਿਕਾਸ ਅਤੇ ਭਵਿੱਖ ਉੱਤੇ ਗੰਭੀਰ ਪ੍ਰਭਾਵ ਪਾਉਂਦੀ ਹੈ। ਇਹ ਉਹਨਾਂ ਤੋਂ ਸਭ ਕੁਝ ਖੋ ਲੈਂਦੀ ਹੈ ਜੋ ਇੱਕ ਖੁਸ਼ਹਾਲ ਅਤੇ ਸੁਰੱਖਿਅਤ ਬਚਪਨ ਲਈ ਜ਼ਰੂਰੀ ਹੁੰਦਾ ਹੈ। ਇਸ ਲਈ ਬਾਲ ਮਜ਼ਦੂਰੀ ਵਿਰੁੱਧ ਲੜਾਈ ਸਿਰਫ ਕਾਨੂੰਨਾਂ ਦੀ ਨਹੀਂ ਸਗੋਂ ਮਨੁੱਖਤਾ ਦੀ ਲੜਾਈ ਹੈ। ਸਾਥੀਓ, ਬਾਲ ਮਜ਼ਦੂਰੀ ਇੱਕ ਅਜਿਹੀ ਸਮੱਸਿਆ ਹੈ ਜੋ ਸਿਰਫ ਇੱਕ ਪਰਿਵਾਰ ਜਾਂ ਇੱਕ ਦੇਸ਼ ਤੱਕ ਸੀਮਤ ਨਹੀਂ ਹੈ, ਇਹ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਸਦੇ ਹੱਲ ਲਈ ਵੀ ਸਾਂਝੇ ਯਤਨਾਂ ਦੀ ਲੋੜ ਹੈ। ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਵਾਂ, ਸਕੂਲਾਂ, ਸਮਾਜਿਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਜੇ ਅਸੀਂ ਸੱਚਮੁੱਚ ਇੱਕ ਅਜਿਹੀ ਦੁਨੀਆ ਬਣਾਉਣਾ ਚਾਹੁੰਦੇ ਹਾਂ ਜਿੱਥੇ ਹਰ ਬੱਚਾ ਸੁਰੱਖਿਅਤ ਅਤੇ ਖੁਸ਼ਹਾਲ ਬਚਪਨ ਜੀ ਸਕੇ, ਤਾਂ ਸਾਨੂੰ ਸਿਰਫ ਸਮੱਸਿਆ ਹੀ ਦੀ ਗੱਲ ਨਹੀਂ ਕਰਨੀ ਸਗੋਂ ਉਸਦੇ ਹੱਲ ਲਈ ਵੀ ਕਦਮ ਚੁੱਕਣੇ ਪੈਣਗੇ। ਸਾਥੀਓ, ਕਿਸੇ ਵੀ ਸਮਾਜ ਵਿੱਚ ਕਾਨੂੰਨ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਏ ਜਾਂਦੇ ਹਨ। ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਵੀ ਕਈ ਦੇਸ਼ਾਂ ਨੇ ਵਿਸ਼ੇਸ਼ ਕਾਨੂੰਨ ਬਣਾਏ ਹਨ। ਇਹ ਕਾਨੂੰਨ ਬੱਚਿਆਂ ਨੂੰ ਖਤਰਨਾਕ ਅਤੇ ਸ਼ੋਸ਼ਣਕਾਰੀ ਕੰਮਾਂ ਤੋਂ ਬਚਾਉਣ ਲਈ ਬਣਾਏ ਗਏ ਹਨ। ਇਹਨਾਂ ਕਾਨੂੰਨਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬੱਚਾ ਆਪਣੀ ਉਮਰ ਤੋਂ ਪਹਿਲਾਂ ਕੰਮ ਕਰਨ ਲਈ ਮਜਬੂਰ ਨਾ ਹੋਵੇ ਅਤੇ ਉਸਨੂੰ ਸਿੱਖਿਆ ਅਤੇ ਸੁਰੱਖਿਆ ਦਾ ਮੌਕਾ ਮਿਲੇ। ਫਿਰ ਸਿਰਫ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ ਹੁੰਦਾ, ਉਹਨਾਂ ਦੀ ਸਖਤੀ ਨਾਲ ਪਾਲਣਾ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਜੇ ਕਾਨੂੰਨ ਮੌਜੂਦ ਹੋਣ ਪਰ ਉਹਨਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾ ਹੋਵੇ ਤਾਂ ਉਹਨਾਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਇਸ ਲਈ ਸਰਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਾਲ ਮਜ਼ਦੂਰੀ ਕਰਾਉਣ ਵਾਲੇ ਲੋਕਾਂ ਅਤੇ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਬਾਲ ਮਜ਼ਦੂਰਾਂ ਦੇ ਖਿਲਾਫ਼ ਲੜਾਈ ਵਿੱਚ ਕਈ ਅੰਤਰਰਾਸ਼ਟਰੀ ਸੰਸਥਾਵਾਂ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਦੁਨੀਆ ਭਰ ਦੀਆਂ ਸੰਸਥਾਵਾਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦੀਆਂ ਹਨ। ਇਹ ਸਰਕਾਰਾਂ ਨੂੰ ਜਾਗਰੂਕ ਕਰਦੀਆਂ ਹਨ, ਖੋਜ ਕਰਦੀਆਂ ਹਨ, ਨੀਤੀਆਂ ਬਣਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਬੱਚਿਆਂ ਲਈ ਸਿੱਖਿਆ ਅਤੇ ਸੁਰੱਖਿਆ ਦੇ ਪ੍ਰੋਗਰਾਮ ਚਲਾਉਂਦੀਆਂ ਹਨ। ਇਹ ਸੰਸਥਾਵਾਂ ਦੁਨੀਆ ਨੂੰ ਇੱਕ ਸੰਦੇਸ਼ ਦਿੰਦੀਆਂ ਹਨ ਕਿ ਬੱਚੇ ਕਿਸੇ ਦੇਸ਼ ਦੀ ਮਜ਼ਦੂਰ ਸ਼ਕਤੀ ਨਹੀਂ ਸਗੋਂ ਉਸਦਾ ਭਵਿੱਖ ਹਨ। ਜਦੋਂ ਦੁਨੀਆ ਇਕੱਠੇ ਹੋ ਕੇ ਸਮੱਸਿਆ ਦਾ ਸਾਹਮਣਾ ਕਰਦੀ ਹੈ ਤਾਂ ਇਸ ਦੇ ਹੱਲ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਜੇ ਕਿਸੇ ਚੀਜ਼ ਨੂੰ ਬਾਲ ਮਜ਼ਦੂਰੀ ਖਤਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਕਿਹਾ ਜਾਵੇ ਤਾਂ ਉਹ ਹੈ ਸਿੱਖਿਆ। ਸਿੱਖਿਆ ਬੱਚਿਆਂ ਨੂੰ ਸਿਰਫ ਪੜ੍ਹਨਾ ਲਿਖਣਾ ਹੀ ਨਹੀਂ ਸਿਖਾਉਂਦੀ, ਸਗੋਂ ਉਹਨਾਂ ਨੂੰ ਆਪਣੇ ਅਧਿਕਾਰਾਂ, ਮੌਕਿਆਂ ਅਤੇ ਸੰਭਾਵਨਾ ਬਾਰੇ ਵੀ ਜਾਣੂ ਕਰਾਉਂਦੀ ਹੈ। ਜਦੋਂ ਇੱਕ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਸਿਰਫ ਗਿਆਨ ਹੀ ਨਹੀਂ ਪ੍ਰਾਪਤ ਕਰਦਾ, ਸਗੋਂ ਇੱਕ ਬਿਹਤਰ ਭਵਿੱਖ ਦੀ ਨੀਂਹ ਵੀ ਰੱਖਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਹਰ ਬੱਚੇ ਨੂੰ
ਗੁਣਵੱਤਾਪੂਰਨ ਅਤੇ ਮੁਫਤ ਸਿੱਖਿਆ ਮਿਲੇ।

ਜਿਹੜੇ ਬੱਚੇ ਸਕੂਲ ਵਿੱਚ ਹਨ ਉਹਨਾਂ ਦੇ ਮਜ਼ਦੂਰੀ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਤਰ੍ਹਾਂ ਸਿੱਖਿਆ ਬਾਲ ਮਜ਼ਦੂਰੀ ਦੇ ਚੱਕਰ ਨੂੰ ਤੋੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਕਹਿੰਦੇ ਨੇ ਕਿ ਸਕੂਲ ਸਿਰਫ ਸਿੱਖਿਆ ਦੇ ਕੇਂਦਰ ਨਹੀਂ ਹੁੰਦੇ, ਸਗੋਂ ਸਮਾਜ ਬਦਲਾਵ ਦੇ ਕੇਂਦਰ ਵੀ ਹੁੰਦੇ ਹਨ। ਅਧਿਆਪਕਾਂ ਅਤੇ ਸਕੂਲਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ। ਜੇ ਕਿਸੇ ਬੱਚੇ ਦੀ ਹਾਜ਼ਰੀ ਅਚਾਨਕ ਘੱਟ ਹੋ ਜਾਂਦੀ ਹੈ ਤਾਂ ਸਕੂਲ ਛੱਡ ਦਿੰਦਾ ਹੈ, ਤਾਂ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸਕੂਲਾਂ ਨੂੰ ਬੱਚਿਆਂ ਅਤੇ ਮਾਪਿਆਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਜਦੋਂ ਸਕੂਲ ਅਤੇ ਸਮਾਜ ਮਿਲ ਕੇ ਕੰਮ ਕਰਦੇ ਹਨ ਤਾਂ ਬਹੁਤ ਸਾਰੇ ਬੱਚੇ ਨੂੰ ਮਜ਼ਦੂਰੀ ਤੋਂ ਬਚਾਇਆ ਜਾ ਸਕਦਾ ਹੈ। ਸਾਥੀ, ਬਾਲ ਮਜ਼ਦੂਰੀ ਸਿਰਫ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਹਰ ਨਾਗਰਿਕ ਦੀ ਵੀ ਹੈ। ਜੇ ਅਸੀਂ ਕਿਸੇ ਹੋਟਲ, ਦੁਕਾਨ ਜਾਂ ਫੈਕਟਰੀ ਵਿੱਚ ਕਿਸੇ ਛੋਟੇ ਬੱਚੇ ਨੂੰ ਕੰਮ ਕਰਦੇ ਵੇਖਦੇ ਹਾਂ ਤਾਂ ਸਾਨੂੰ ਇਸ ਨੂੰ ਆਮ ਗੱਲ ਨਹੀਂ ਸਮਝਣਾ ਚਾਹੀਦਾ। ਸਾਨੂੰ ਇਸ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਅਤੇ ਸੰਬੰਧਿਤ ਅਧਿਕਾਰੀਆਂ ਤੱਕ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ। ਸਾਥੀਓ, ਅੱਜ ਦੇ ਨੌਜਵਾਨ ਕੱਲ੍ਹ ਦਾ ਨੇਤਾ ਹਨ। ਉਹ ਬਾਲ ਮਜ਼ਦੂਰੀ ਦੇ ਖਿਲਾਫ ਜਾਗਰੂਕਤਾ ਫੈਲਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਇੱਕ ਜਾਗਰੂਕ ਨੌਜਵਾਨ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕਰ ਸਕਦਾ ਹੈ। ਇਸ ਤਰ੍ਹਾਂ ਨੌਜਵਾਨ ਸਮਾਜ ਵਿੱਚ ਇੱਕ ਸਕਾਰਾਤਮਕ ਬਦਲਾਵ ਵਿੱਚ ਲਿਆ ਸਕਦੇ ਹਨ। ਸਾਥੀਓ, ਅਕਸਰ ਲੋਕ ਸੋਚਦੇ ਹਨ ਕਿ ਬਾਲ ਮਜ਼ਦੂਰੀ ਨੂੰ ਖਤਮ ਕਰਨਾ ਸਿਰਫ ਸਰਕਾਰ ਦਾ ਕੰਮ ਹੈ, ਪਰ ਸੱਚ ਇਹ ਹੈ ਕਿ ਇਸ ਲੜਾਈ ਵਿੱਚ ਹਰ ਇੱਕ ਵਿਅਕਤੀ ਦੀ ਭੂਮਿਕਾ ਹੈ। ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਯੋਗਦਾਨ ਪਾ ਸਕਦੇ ਹਨ, ਅਧਿਆਪਕ ਬੱਚਿਆਂ ਨੂੰ ਸਿੱਖਿਆ ਦੀ ਮਹੱਤਤਾ ਸਮਝਾ ਸਕਦੇ ਹਨ, ਸਮਾਜਿਕ ਸੰਸਥਾਵਾਂ ਜਾਗਰੂਕਤਾ ਫੈਲਾ ਸਕਦੀਆਂ ਹਨ, ਨੌਜਵਾਨ ਲੋਕ ਸਮਾਜ ਵਿੱਚ ਬਦਲਾਅ ਵੀ ਆਵਾਜ਼ ਬਣਾ ਸਕਦੇ ਹਨ ਅਤੇ ਆਮ ਨਾਗਰਿਕ ਯਕੀਨੀ ਬਣਾ ਸਕਦੇ ਹਨ ਕਿ ਉਹ ਕਿਸੇ ਅਜਿਹੇ ਥਾਂ 'ਤੇ ਸਮਰਥਨ ਦਾ ਕਰਨ ਜਿੱਥੇ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੋਵੇ। ਜਦੋਂ ਸਮਾਜ ਦਾ ਹਰ ਮੈਂਬਰ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਤਾਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਵੀ ਸੰਭਵ ਹੋ ਜਾਂਦਾ ਹੈ। ਕਹਿੰਦੇ ਨੇ ਕਿ ਬਚਪਨ ਨੂੰ ਉੜਨ ਦਿਓ, ਸੁਪਨਿਆਂ ਨਾਲ ਜੁੜਨ ਦਿਓ, ਹੱਥਾਂ ਵਿੱਚ ਕਿਤਾਬਾਂ ਹੋਣ, ਖੁਸ਼ੀਆਂ ਦੇ ਗੁਲਾਬ ਹੋਣ, ਨਾ ਇੱਟਾਂ ਦਾ ਪਾਰ ਚੁੱਕੇ ਨਾ ਦੁੱਖਾਂ ਦੇ ਹਾਰ ਚੁੱਕੇ, ਖੇੜੇ ਹਾਸੇ ਦੇ ਗਾਵੇ ਉਹ ਆਪਣਾ ਸੰਸਾਰ ਬਣਾਵੇ, ਉਹ ਨਿੱਕੀਆਂ ਅੱਖਾਂ ਵਿੱਚ ਰੋਸ਼ਨੀ ਹੋਵੇ, ਹਰ ਦਿਨ ਵਿੱਚ ਨਵੀਂ ਖੁਸ਼ੀ ਹੋਵੇ, ਨਾ ਮਜ਼ਦੂਰੀਆਂ ਦੀਆਂ ਜੰਜੀਰਾਂ ਹੋਣ, ਨਾ ਮਜ਼ਦੂਰੀ ਦੀਆਂ ਤਕਦੀਰਾਂ ਹੋਣ, ਹਰ ਬੱਚਾ ਸਕੂਲ ਨੂੰ ਜਾਵੇ, ਗਿਆਨ ਦੀ ਜੋਤ ਜਗਾਵੇ, ਉਸਦਾ ਭਵਿੱਖ ਚਮਕਦਾ ਰਹੇ, ਉਮੀਦਾਂ ਦਾ ਸੂਰਜ ਚੜ੍ਹਦਾ ਰਹੇ। ਆਓ ਮਿਲ ਕੇ ਵਚਨ ਕਰੀਏ, ਬੱਚਿਆਂ ਦਾ ਜੀਵਨ ਰੋਸ਼ਨ ਕਰੀਏ, ਜਿੱਥੇ ਹਰ ਬੱਚਾ ਆਜ਼ਾਦ ਰਹੇ ਅਤੇ ਹਰ ਸੁਪਨਾ ਆਬਾਦ ਰਹੇ। ਕਿਸੇ ਰਾਸ਼ਟਰ ਦੀ ਅਸਲ ਤਰੱਕੀ ਉਸ ਦੀਆਂ ਸੜਕਾਂ ਜਾਂ ਇਮਾਰਤਾਂ ਨਾਲ ਨਹੀਂ, ਸਗੋਂ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਉਸਦੇ ਬੱਚੇ ਕਿੰਨੇ ਸਿੱਖਿਅਤ ਅਤੇ ਖੁਸ਼ ਹਨ। ਬੱਚਿਆਂ ਦੇ ਹੱਥਾਂ ਵਿੱਚ ਕਲਮ ਹੋਵੇ ਤਾਂ ਭਵਿੱਖ ਬਣਦਾ ਹੈ, ਪਰ ਜੇ ਉਹਨਾਂ ਦੇ ਹੱਥਾਂ ਵਿੱਚ ਮਜ਼ਦੂਰੀ ਦਾ ਬੋਝ ਹੋਵੇ ਤਾਂ ਭਵਿੱਖ ਟੁੱਟ ਜਾਂਦਾ ਹੈ। ਸਾਥੀਓ, ਇਸ ਦੇ ਨਾਲ ਹੀ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

0: ਕਾਕਾ
1: ਹੱਡੀ
0: ਕੰਨ ਛੁੜਿਓ ਮੁਕਾ ਮੇਰਾ ਕਾ ਮੀਨਾ ਵੀ ਮਦੀਨੇ ਬੁਲਾ ਮੇਰਾ ਹੋਏ ਬਖਤ ਸੇਦਾ ਹੋਏ ਬਖਤ ਸੇਦਾ ਜਾਊ ਮਦੀਨੇ ਹੂੰ ਸਭ ਕੁਝ ਦੀਊ ਘੁਮਾ ਮੇਰਾ ਕਾ ਸਾਕੀ ਕੋਸਰ ਕਦਰ ਪਰ

ਸਾਮੀ ਨੂੰ ਮੋਤਰ ਪ੍ਰੋਗਰਾਮ ਕੇ ਸ਼ੁਰੂ ਮੇਂ ਹਮਨੇ ਗੱਲ ਕੀ ਥੀ ਕਿ ਅੱਜ ਬੈਨ ਲਕਵਾਮੀ ਸਤਹ ਪਰ ਜੋ ਵੋ ਬੱਚਾ ਮਜ਼ਦੂਰੀ ਵਾਰਾ ਜੋ ਦਿਨ ਮਨਾਏ ਜਾ ਰਿਹਾ ਬੱਚਾ ਮਜ਼ਦੂਰੀ ਕਿਸ ਨਾਲ ਕਹਿ ਵੇ ਬੱਚਾ ਜਿਹੜਾ 6 ਤੋਂ ਲੈ ਕੇ 14 ਸਾਲ ਤੱਕ ਜਾਂ 6 ਸਾਲ ਤੋਂ ਘੱਟ ਕੀ ਉਮਰ ਵਾਲਾ ਬੱਚਾ ਹੈ ਉਹਨਾਂ ਜਿਸ ਵਕਤ ਹਮ ਮੁਖਤਲਿਫ ਕੰਮ ਲਾ ਲਿਆ ਜਿਸ ਤੇ ਉਨਕੋ ਫਿਜ਼ੀਕਲ ਯਾਨੀ ਕਿ ਜਿਸਮਾਨੀ ਰੂਹਾਨੀ ਜਿਹੜੀ ਹੈ ਵਹ ਨਸ਼ੋਨੁਮਾ ਘੱਟ ਹੋ ਜਾਏ ਨਾ ਉਨਕੇ ਬਰਾਬਰ ਰਹਿ ਜਾਏ ਵਹ ਨਸ਼ੋਨੁਮਾ ਨਹੀਂ ਹੋਤੀ ਉਨਕੀ ਜੋ ਬੁਨਿਆਦੀ ਐਜੂਕੇਸ਼ਨਲ ਔਰ ਰੀਕ੍ਰੀਏਸ਼ਨਲ ਜ਼ਰੂਰੀਆਤ ਹੈ ਉਹਨਾਂ ਜਦ ਕੰਪਰੋਮਾਈਜ਼ ਕੀ ਹੋ ਜਾਏ ਔਰ ਬੱਚਾ ਨਾ ਆਪਣਾ ਘਰ ਕਾ ਕੰਮ ਫੈਕਟਰੀਆਂ ਮਾ ਮੁਖਤਲਿਫ ਇਦਾਰਾ ਮਾ ਮਜ਼ਦੂਰੀ ਕੇ ਕੰਮ ਮਾ ਫਸਲ ਕੀ ਕਟਾਈ ਮਾ ਘਾਹ ਪੱਤਰ ਜਮ੍ਹਾਂ ਕਰਨ ਮਾ ਜਾਂ ਡੇਰਾ ਮਾ ਹੱਥ ਬਟਾਉਣ ਨਾ ਜਿਸ ਕੰਮ ਵਾਸਤੇ ਬੱਚਾ ਕੀ ਉਮਰ ਹੋਵੇ ਪੜ੍ਹਾਈ ਵਾਸਤੇ ਔਰ ਆਪਣੀ ਨਸ਼ੋਨੁਮਾ ਰੂਹਾਨੀ ਔਰ ਜ਼ਹਿਨੀ ਔਰ ਜਿਸਮਾਨੀ ਉਸਨੂੰ ਛੋੜ ਕੇ ਨਾ ਕੰਮਾਂ ਮਾ ਜ਼ਿਆਦਾ ਅਮਲਾ ਲਿਆ ਤਾਂ ਉਹ ਬੱਚਾ ਮਜ਼ਦੂਰ ਜਿਹੜਾ ਸਮਝੋ ਜਾ ਸ਼ੁਰੂ ਤੋਂ ਇਹ ਹੋਇਆ ਕਿ ਮੈਕੇਨੀਕਲ ਸੋਲੀਡੈਰਿਟੀ ਇੱਕ ਕੰਸੈਪਟ ਸੋਸ਼ੋਲੋਜੀ ਮੈਂ ਜਿਸ ਕਹਿ ਤਹਿਤ ਕਿ ਪਹਿਲਾਂ ਜਿਹੜਾ ਸਮਾਜ ਤੋਂ ਉਹ ਇਸ ਤਰਜ਼ ਉੱਪਰ ਜ਼ਿੰਦੋ ਰਹਿਤੇ ਹੋ ਕਿ ਜਿੰਨਾ ਜ਼ਿਆਦਾ ਇਨਸਾਨ ਹੋਵੇਗਾ ਕਿ ਦੂਜਾ ਕੁਆਦ ਬਟਾਵੇਗਾ ਔਰ ਇਹ ਕੀ ਪੈਟਰਨ ਉੱਪਰ ਉਸ ਵਕਤ ਕੰਮ ਕੀ ਜਾਇਆ ਥਾ ਹੰਟਿੰਗ ਗੈਦਰਿੰਗ ਕੋ ਕੰਮ ਥੋ ਜਾਂ ਕਾਰ ਜੰਗਲੀ ਜਾਨਵਰਾਂ ਕੋ ਕਰਨਾ ਫਲ ਫਰੂਟ ਜਿਹੜੇ ਵੀ ਜਮ੍ਹਾਂ ਕਰਨਾ ਜਾਂ ਉਸ ਤੋਂ ਬਾਅਦ ਜਦ ਇਨਸਾਨ ਨੇ ਡੋਮੈਸਟੀਕੇਸ਼ਨ ਸ਼ੁਰੂ ਕੀ ਫਸਲਾਂ ਕੀ ਔਰ ਬਾਜ਼ਾਬਤਾ ਤੌਰ ਪਰ ਸੈਟਲ ਹੋ ਗਏ ਔਰ ਫਿਰ ਉਹ ਫਸਲ ਉਗਾਉਣ ਲੱਗੋ ਉਨ ਫਸਲ ਕੀ ਕਟਾਈ ਵਾਸਤੇ ਉਨ ਫਸਲਾਂ ਕੀ ਦੇਖ ਰੇਖ ਵਾਸਤੇ ਜਿਹੜਾ ਬੱਚਾ ਜਿਹੜਾ ਜ਼ਿਆਦਾ ਰੱਖਣ ਕੀ ਜੇ ਉਹ ਇੱਕ ਰੀਤ ਬਣੀ ਔਰ ਯੋਗੇ ਹੋ ਕਿ ਬੱਚਾ ਜ਼ਿਆਦਾ ਹੋਵੇਗਾ ਤਾਂ ਵੇ ਮਾਂ ਬਾਪ ਕੋ ਜੁੜੋ ਹੈ ਉਹ ਹੱਥ ਬਟਾਵੇਗਾ ਇਨ ਕੰਮਾਂ ਮਾਂ ਇੰਡਸਟਰੀਅਲ ਰੈਵੋਲਿਊਸ਼ਨ ਆਇਓ ਇੰਡਸਟਰੀਜ਼ ਬਣਨ ਲੱਗੀ ਤਾਂ ਸ਼ਾਇਦ ਜੋ ਅੰਦਾਜ਼ੋ ਕੀ ਹੋਗੇ ਕਿ ਹੁਣ ਮਸ਼ੀਨਾਂ ਨੇ ਇਨਸਾਨ ਕੀ ਜਗ੍ਹਾ ਲੈ ਲਈ ਔਰ ਬੱਚਾ ਇਨ ਚੀਜ਼ ਤੇ ਆਜ਼ਾਦ ਹੋ ਜਾਏਗਾ ਲੇਕਿਨ ਜਦ ਇਹ ਫੈਕਟਰੀਜ਼ ਵਗੈਰਾ ਬਣੀ ਤਾਂ ਬੱਚਿਆਂ ਨੂੰ ਉੱਤੋਂ ਉਠਾ ਕੇ ਫਸਲ ਕੀ ਕਟਾਈ ਤੋਂ ਜਾਂ ਘਰੇਲੂ ਕੰਮਾਂ ਤੋਂ ਉਠਾ ਕੇ ਫਿਰ ਇਨ ਇੰਡਸਟਰੀਜ਼ ਮਾਂ ਮੁਖਤਲਿਫ ਇੰਡਸਟਰੀਜ਼ ਹੈ ਉਸ ਮਾਂ ਜਿਹੜਾ ਉਹ ਉਨਕੀ ਸਿਹਤ ਵਾਲਾ ਜਿਹੜਾ ਨੁਕਸਾਨਦੇਹ ਜਿਹੜਾ ਕੰਮ ਹੈ ਉਹਨਾਂ ਮਾਂ ਲਾਏਗੀ ਉਹਨਾਂ ਨਾਲ ਤਾਂ ਇਹ ਸਾਰਾ ਮਾਮਲਾ ਜਿਹੜਾ ਹੈ ਚਾਇਲਡ ਲੇਬਰ ਮਾਂ ਜਾਏ ਜਾਂ ਖਾਸ ਕਰ ਜਿਹੜਾ ਗਰੀਬ ਤਬਕਾ ਹੋਵੇ ਉਨਕਾ ਬੱਚਾ ਜਿਹੜਾ ਹੈ ਵੇ ਕਿਸੇ ਸ਼ਹਿਰੀ ਇਲਾਕਾ ਮਾਂ ਕਿਸੇ ਕਡੇਰਾ ਛੋੜ ਦਿੱਤਾ ਜਾਏ ਉਸਕੇ ਵਿੱਚ ਪੈਸਾ ਲਿਆ ਜਾਏ ਜਾਂ ਕਿਸੇ ਤੇ ਕੋਈ ਸਾਹੂਕਾਰ ਹੈ ਕੋਈ ਕਰਜ਼ਾ ਦੇਣ ਵਾਲਾ ਕਰਜ਼ਦਾਰ ਹੈ ਕੋਈ ਉਸ ਤੇ ਕਰਜ਼ਾ ਚਾਲ ਲਿਓ ਔਰ ਬੱਚੋ ਉਸਕੇ ਘਰ ਮਾਂ ਛੋੜ ਦਿੱਤੋ ਕਿ ਯੋ ਹੁਣ ਜਿਤਨਾ ਕਰਜ਼ਾ ਲੀਏ ਯੋ ਇਸਕੀ ਮਜ਼ਦੂਰੀ ਕੀ ਸ਼ਕਲ ਮਾਂ ਵੋ ਜੁੜਾ ਬਟਾ ਕੇ ਉਹ ਜੁੜਾ

ਇਸ ਚਾਈਲਡ ਲੇਬਰ ਨੇ ਹਿੰਦੁਸਤਾਨ ਮਾਂ ਮਿਟਾਉਣ ਵਾਸਤੇ ਨੋਬਲ ਪ੍ਰਾਈਜ਼ ਹਾਸਲ ਕਰਨ ਵਾਲਾ ਕੈਲਾਸ਼ ਸਥਿਆਰਥੀ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਬਚਪਨ ਬਚਾਓ ਅੰਦੋਲਨ ਦਾ ਨਾਂ ਨਾਲ। ਤੋ ਇਸ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਕੋਸ਼ਿਸ਼ ਕੀ ਕਿ ਬੱਚਾ ਮਜ਼ਦੂਰੀ ਨੇ ਕੱਟ ਕੀ ਹੋ ਜਾਏ, ਖਤਮ ਕੀ ਹੋ ਜਾਏ, ਔਰ ਬੱਚਾ ਜਿਹੜਾ ਅਭੀ ਫਸਿਆ ਇਨ ਫੈਕਟਰੀ ਉਹਨਾਂ ਨੇ ਕੱਢ ਕੇ ਰੀਹੈਬਿਲੀਟੇਸ਼ਨ ਕੀ ਬਾਜ਼ਾਬਾਦਕਾਰੀ ਜਿਹੜੀ ਉਹ ਕੀ ਜਾਏ। ਇਸ ਤੋਂ ਇਲਾਵਾ ਆਜ਼ਾਦ ਹਿੰਦੁਸਤਾਨ ਨਾਲ ਮੁਖਤਲਿਫ ਜਿਹੜਾ ਵੀ ਕਾਨੂੰਨ ਵੀ ਹੈ, ਜਿਸ ਚਿਲਡਰਨ ਐਂਡ ਐਡੋਲਸੈਂਟ ਲੇਬਰ ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ ਐਕਟ 1986 ਹੈ, ਫੈਕਟਰੀਜ਼ ਐਕਟ 1947 ਕੋ ਹੈ, ਮਾਈਨਸ ਐਕਟ 1952 ਮਾਂ, ਇਸ ਤਰ੍ਹਾਂ ਬੌਂਡਡ ਲੇਬਰ ਸਿਸਟਮ ਐਬੋਲਿਸ਼ਨ ਐਕਟ ਐਂਡ ਜੈਵਨਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2002 ਹੈ, ਰਾਈਟ ਟੂ ਐਲੀਮੈਂਟਰੀ ਐਜੂਕੇਸ਼ਨ 2009 ਜਿਸ ਕੀ ਹਮਨੇ ਗੱਲ ਕੀ, ਬੱਚਾ ਕੀ ਨਸ਼ੋ ਨਮਾ ਵਾਰ ਹੈ, ਉਨਕੀ ਸਿਹਤ ਵਾਰ ਹੈ, ਔਰ ਉਨਾ ਅੱਛਾ ਮਾਹੌਲ ਦੇਣ ਵਾਸਤੇ, ਉਨਾ ਆਜ਼ਾਦੀ ਔਰ ਉਨਾ ਜਿਹੜੀ ਹੈ ਇੱਜ਼ਤ ਦੇਣ ਵਾਸਤੇ ਜਿਹੜਾ ਉਨ ਬੱਚਾ ਨਾ ਬਚਾਇਆ ਜਾਏ। ਬੱਚਾ ਮੁਲਕ ਕਾ ਸ਼ਹਿਰੀ ਹੈ, ਮੁਲਕ ਕਾ ਮਹਿਮਾਰ ਹੈ, ਕਾ ਜਿਹੜਾ ਰਹਿਨਮਾ ਕਾ ਲਈ ਹੋਵੇਗਾ, ਡਾਕਟਰ ਇੰਜੀਨੀਅਰ ਯਹੀ ਹੋਵੇਗਾ, ਸਾਇੰਟਿਸਟ ਯਹੀ ਹੋਵੇਗਾ, ਮੁਲਕ ਨੇ ਯਹੀ ਚਲਾਵੇਗਾ। ਵਕਤ ਕੀ ਜ਼ਰੂਰਤ ਹੈ ਕਿ ਜਿਹੜਾ ਬੱਚਾ ਅੱਜ ਵੀ ਖਾਸਕਰ ਗੁਜਰ ਬਰਾਦਰੀ ਕਾ ਬੱਚਾ ਜਿਹੜਾ ਹੈ, ਉਹ ਮੁਖਤਲਿਫ ਸ਼ਹਿਰੀ ਇਲਾਕਾ ਮਾਂ, ਲੋਕਾਂ ਕਾ ਘਰਾਂ ਮਾਂ, ਫੈਕਟਰੀਆਂ ਮਾਂ, ਉਹਨਾਂ ਆਜ਼ਾਦ ਕਰਾਇਆ ਜਾਏ, ਉਹਨਾਂ ਐਜੂਕੇਸ਼ਨ ਦਿੱਤੀ ਜਾਏ, ਉਸ ਟਾਈਮ ਉਹਨਾਂ ਜਿਹੜਾ ਐਡਮਿਸ਼ਨ ਕਰਾਇਆ ਜਾਏ, ਜਾਂ

0: ਉਹ ਸਵਾਲ ਉਹ ਸਿਮਨ ਹੁਣ ਸ਼ੈਂਪੂ ਐਂਡ ਸੋਪਸ ਐਗਜੈਕਟਲੀ ਸੋ ਚ ਡਿਪੈਂਡ ਕਰਾਂ ਇਨਸਾਨਸ ਤੇ ਇਨਸਾਨਸ ਪੈਟ ਮੇ ਬੀ ਕਾਂਹ ਇਨਸਾਨ ਆਸੇ ਤੇਮਿਸ ਯੂਸ ਚਾਮ ਛ ਸੋ ਚ ਕਲਸ ਵਾਰਿਆ ਓਇਲੀ ਤੇਮਿਸ ਪਜ਼ਨ ਤੇਮ ਸ਼ੈਂਪੂਸ ਯੂਸ ਕਰਨ ਯਮ ਤੇਮਸ ਸੋ ਸਕੈਲਪ ਡਰਾਈ ਥਾਵਨ ਕੰਸ ਚ ਖੁਸ਼ਕ ਆਸਾਂ ਕਲਸ ਚਾਮ ਤੇਮਿਸ ਚ ਮਤਲਬ ਮਾਈਲਡ ਸੋਪਸ ਵਨ ਬਈਆ ਮਾਈਲਡ ਸ਼ੈਂਪੂਸ ਯੂਸ ਕਰਨ ਅਗੇਨ ਸੋਪਸ ਅਨ ਮਸ ਕਰ ਬਟ ਐਡਵਾਈਸ ਯੂਸ ਇਸ ਕਾਮਨ ਨੋਸ਼ਨ ਸ਼ੁ ਡੈਟੋਲ ਕਾਂਹ ਤੇ ਚੀਜ਼ ਗੋ ਤੇ ਡੈਟੋਲ ਸਾਬਨ ਤੇ ਲਿਵਸ ਦੈਟਸ ਨਾਟ ਕਰੈਕਟ ਬੈਸਟ ਗੋ ਮਾਈਲਡ ਯੂਮ ਛ ਆਸਾਂ ਯੂਸ ਪੀ ਐਚ ਯਥ ਆਸਾਂ ਚੁ ਸਕਿਨ ਫਰੈਂਡਲੀ ਨਿਊਟਰਲ ਪੀ ਐਚ ਸੋਪਸ ਤੇਮ ਗਸਾਂ ਅਮਨ ਯੂਜ਼ ਕਰਨੇ ਤੇਮ ਸੱਚ ਅਮਨ ਹਲ ਸਾਮ ਹੈ ਕਿ ਬਾਰੇ ਅਸਲ ਰੋਜ਼
1: ਅਸ਼ੋ ਮੇ ਜੋ ਅੰਗਰ ਸੁਨ ਤਮਾਮ ਸਵਾਲਨ ਹਿੰ ਜੀਤੇ ਜਵਾਬ ਤੇ ਵਨ ਨਿਮੋ ਇਸ ਬਿਆਕ ਕਾਲ ਸੋ ਇਸ ਲਾਈਨ ਪਰ ਚ ਬਿਆਕ ਕਾਲ ਵਲ ਨਿਮੋ ਬਿਆਕ ਕਾਲ ਹਲੋ
2: ਹਲੋ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ ਕਮ ਸਭ ਕਤ ਪਰ ਚ ਬੋਲਨ
2: ਬਾਸ਼ ਮਾਮ ਬਲੇ ਤੇ ਫਰੇ ਨਾ ਸਰ ਫਾਸ ਪੈਟਨ
1: ਲਤੀਫ ਸਭ ਸਵਾਲ ਪੁੱਛਿਓ
2: ਮੈਂ ਇਸ ਸਰ ਪਾਨਸ ਯਾ ਕਸ਼ੁਨ ਬੈਂ ਚ ਥੋੜਾ ਦਰਦ ਕਰਾਂ ਕਸ਼ਨ ਸੇਟ
0: ਇਲਾਤੀ ਸਭ ਯਕਾਰ ਚੁਕਾ ਸ਼ੁਨ ਜ਼ਿਆਦਾ ਇਮਾ ਸੁਭਈ ਚਾਈ ਵਾਂ ਕਿ ਜ਼ਿਆਦਾ ਸ਼ੁ ਸ਼ਾਮ ਪਤਾ ਹੀ ਬਾਸਾ